ਤੇ ਦੱਬੀ ਭਾਲ ਪੈਬ ਚਿੰਨ ਫਿਰੈ ਸਰਪਾਲ ਪੈਬ ਚ ਰਾਜਾ ਧਰਮ ਦੁਆ ਪੈਬ ਚ ਸੂਟ ਪੈ ਵਿੱਚ ਚੰਦ ਕਹੋ ਕਰੋੜੀ ਚਲਤ ਨੰਦ।

ਲਖਟ ਕਹਿ ਕੇ ਮੁੰਦੜੀ ਲਖਟ ਕਹਿ ਕੇ ਹਾਦ ਜਿਤ ਤਨ ਪਈਏ ਨਾਨਕਾ ਸਿਰ ਤਨ ਹੋਵੇ ਸ਼ਾਦ ਗਿਆਨ ਨਗਰੀ ਝੁੰਡੀ ਹੈ ਕਿਤਨਾ ਕਰੜਾ ਸਾਧ ਕਰ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖਵਾ।

ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਤੁਹਾਨੂੰ ਸਤਿਗੁਰ ਦੁੱਖ ਸੁਖਾਇਆ ਸਤਿਗੁਰ ਨੇ ਸਤਿਗੁਰ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਪੁਜਾਇਆ ਜਿਨ ਸੱਚੋ

ਤਨੰਤ ਲਟੂ ਮਦਣੀਆਂ ਦਾ ਪੰਖੀ ਪਾਉਂਦੀਆਂ ਲੈ ਨਾ ਸਾਹ ਸੂਏ ਚੜ ਪਾਈ ਜੰਤ ਨਾਨਕ ਪਾਉਂਦਿਆਂ ਗਣਿਤ ਲਾਇਆ।

ये हो रहे हैं।

ਸਤਿਗੁਰ ਕੀ ਨਾ ਪਾਇਆ, ਗੁਰੂ ਸਤਿਗੁਰ ਕੀ ਨਾ ਪਾਇਆ, ਸਤਿਗੁਰ ਬਚਾ ਪ੍ਰਕਟ ਕਰਾਇਆ, ਸਤਿਗੁਰ ਮਿਲੇ ਸਦਮ ਜੀ ਚੁੰਮ ਚੁਕਾਇਆ, ਪੁੱਤ ਨੇ ਵਿਚਾਰਿਆ ਜਿਨ ਸੱਚੇ ਸੋਚ ਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਆਉਣ ਮੰਦੇ ਪਹਿਲਾਂ ਰੱਖ ਕਰ ਸਕਣ ਤੋਂ ਮੰਗਵਾਇਆ ਆਉਣ ਦੁਨੀਆਂ ਤੋੜਾ ਬਦਲਾ ਪਾਣੀ ਥੋੜਾ ਖਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਸੋਨ ਕੀਰਤ ਗਾਵਦੇ ਦਾਨ ਕਰਮਾ ਬਾਹਰ ਕਟੋਲਾ ਲਾਇ ਗਾਵਦੇ ਇੱਕ ਮੋਨਾ ਗੁਜਰ ਆਪਣਾ ਨੋਂਦਾ ਹੱਥ ਬਣਾਏਂਦੇ ਆਓ ਤੁਹਾਡੀ ਕਾਲੀ ਚਾਤਰ ਤੰਗਾ ਛਕਾਉਂਦੇ ਤੈਨੂੰ ਮੰਗਾ ਜੀਵਿਤ ਜੀ ਧਿਆਨ ਦੇ ਤੈਨੂੰ ਮੰਗਾ ਜੀਵਿਤ ਜੀ ਧਿਆਨ ਸੱਚ

ਪੌੜੀਦਾਨ ਮਿੰਡਾ ਤੇ ਖੱਗੀ ਮਨ ਤਨ ਸੁਲਾਏ ਕੂੜਾ ਨਾਲ ਛੱਡਿਆ ਰਿਕ ਮਨ ਨੱਕ ਤੇ ਆਈਏ ਹਰ ਦੇ ਵੀ ਰੁਪਾਈ ਦੀ ਵੇ ਤਨ ਤੁਲਾਏ ਜੇ ਹੋਵੇ ਪੁਰਬ ਵਿਖਿਆ ਤਾਂ ਤੂੰ ਨਾ ਦੀ ਪਾਈਏ ਮਤ ਥੋੜੀ ਸਿਰ ਦਵਾਈਏ ਮਤ ਥੋੜੀ ਸਿਰ

ਪੰਡਿਤ ਹਿਕਮਤ ਹੁਡਰ ਸੱਜਿਆ ਕਰੇ ਪਿਆਰ ਧਰਮੀ ਧਰਮ ਕਰੇ ਲਗਾਵੇ ਮੰਗੇ ਮੋਖ ਦੁਆਰ ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਵੇ ਕਰਵਾਰ ਸਭ ਕੁੜਾ ਆਪੇ ਹੋਵੇ ਘਟਨਾ ਕੋਈ।

ਆਇਆ ਹਾਂ, ਇਹਨਾਂ ਜਨਤਾ ਕੇ ਵਸਕਿਤ ਮੈਂ ਤੁਧ ਵੇਖੀ ਜਗ ਤੂੰ ਪਾਇਆ, ਇੱਕ ਨਨ ਤੂੰ ਮੇਲੇ ਕਾਪੋ ਤੋਂ ਪਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਵਿਆਹ ਬੁਝਾਇਆ, ਸਹਿਜੇ ਦੀ ਸੱਚ ਸੁਣਾਇਆ, ਸਹਿਜੇ ਦੀ ਸੱਚ ਸੁਣਾਇਆ।

सो गए मारियो, मौज में सोते मारियो।

ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ ਹੁਕਮ ਕੇ ਮਨ ਭਾਵ ਤੇਰਾ ਪਿੜੇ ਅੱਗੇ ਜਾਣਾ ਨੰਗਾ ਦੁੱਧ ਚੱਲਿਆ ਤਾਂ ਕਿਸੇ ਖਰਾ ਡਰਾਵਨਾ ਕਰਿਓ ਪਿਛੋ ਪਾਵਨਾ ਕਰਿਓ ਪਿਛੋ ਪਾਵਨਾ।

ਦੂਸਰਾ ਸੁਣ ਵੇਖੋ ਮਨ ਆਉਂਦਾ ਸੁਜਾਨ ਥੋੜੀ ਸਾਹਿਬ।

ਹੋਲੀ ਸਾਹਿਬ ਹਿਦਾ ਕਿਰਪਾ ਕਰੇ ਤਾਂ ਸਹਾਇਤਾ ਕਰਾ ਆਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਭਗਵਾਨ ਤੱਕ ਉਸਨੇ ਕੰਮ ਪਾਏ ਸੀ ਹੱਸਣੇ ਪਾਵੇ ਸੋ ਕਰੇ ਮਨ ਚੁਣਿਆ ਸੋ ਪਾਏ ਸੀ ਤਾਂ ਦਰਗੈ ਪਹਿਲਾ ਜਾਏ ਸੀ ਤਾਂ ਦਰਗੈ ਪਹਿਲਾ ਜਾਏ।

ahí en YouTube, en los patios.

sebanyak itu sih.

ਆਪਣਾ ਧਰਤ ਚੀਪ ਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸ ਕੀ ਜੀ ਪ੍ਰਾਣ ਹੈ ਸਾਰੀ ਹੈ ਆਪਣਾ ਜੀ ਆਪਣਾ।

tetes lu.

सतगुरु हुए दयाल ता जम का डर के हा।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸੈਮੰ ਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਈ ਨ ਮਿਟ ਦਾਤ ਗਿਆਨ ਧਿਆਨ ਕੁਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਪਾਵਨ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ

ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸਲੋਕ, ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਪਾਵਨ ਸਲੋਕ, ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤੀ ਹੋਈ ਪੌੜੀ ਦਾ ਪਾਠ ਆਪ ਜੀਆਂ ਨੇ ਸਰਵਨ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 552 ਅਤੇ 53 ਦੇ ਉੱਪਰ ਸਭਾਈਮਾਨ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਪਾਵਨ ਸਲੋਕ ਵਿੱਚ ਕਿਰਪਾ ਕਰਦੇ ਨੇ। ਸਲੋਕ ਮਹੱਲਾ ਚੌਥਾ, ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹੇ। ਸਤਿਗੁਰੂ ਮਹਾਰਾਜ ਜੀ ਨੇ ਜੋ ਸੇਵਾ ਦੱਸੀ ਹੈ ਅਤੇ ਸਤਿਗੁਰੂ ਮਹਾਰਾਜ ਜੀ ਨੇ ਇੱਕੋ ਹੀ ਸੇਵਾ ਦੱਸੀ ਹੈ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਗੁਰੂ ਮਹਾਰਾਜ ਨੇ ਇੱਕੋ ਹੀ ਸੇਵਾ ਦੱਸੀ ਹੈ ਕਿ ਤੂੰ ਸੱਚੀ ਬਾਣੀ ਦੇ ਰਾਹੀਂ ਸੱਚੇ ਨਾਮ ਦੇ ਰਾਹੀਂ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਵਰ ਨੂੰ ਸਿਮਰਨਾ ਕਰ। ਜਪ ਮਨ ਸਤਨਾਮ ਸਦਾ ਸਤਨਾਮ, ਇਹ ਕੌਣ ਦੱਸ ਰਿਹਾ? ਸਤਿਗੁਰੂ। ਅਤੇ ਜਿਹੜੇ ਸਤਿਗੁਰੂ ਜੀ ਦੀ ਦੱਸੀ ਹੋਈ ਸੇਵਾ ਨੂੰ ਛੱਡ ਕੇ ਹੋਰ ਹੋਰ ਕਰਮ ਕਰਦੇ ਨੇ, ਉਹ ਜਿੰਨੇ ਵੀ ਕਰਮ ਨੇ ਸਭ ਜੀ ਦੇ ਬੰਧਨ ਵਾਸਤੇ ਨੇ। ਜੀ ਜੱਜੇ ਨੂੰ ਬਿਹਾਰੀ ਅਤੇ ਨਾਲ ਐੜਾ, ਬਹੁ ਵਚਨ। ਜਿੰਨੇ ਵੀ ਜੀ ਨੇ, ਜੀਵ ਆਤਮਕ ਤਲ 'ਤੇ ਗੱਲ ਹੋ ਰਹੀ ਹੈ ਕਿਉਂਕਿ ਇਹ ਸਰੀਰ ਦਾ ਬੰਧਨ ਨਹੀਂ ਹੈ, ਇਹ ਸਾਡੇ ਸਰੀਰ ਅੰਦਰ ਉਸ ਜਿੰਦ ਦਾ ਬੰਧਨ ਹੈ। ਜਿੰਨੇ ਵੀ ਪ੍ਰਾਣੀ ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਛੱਡ ਕੇ ਹੋਰ ਜਿੰਨੇ ਵੀ ਕਰਮ ਕਰ ਰਹੇ ਨੇ, ਸਾਰਿਆਂ ਵਾਸਤੇ ਇਹ ਉਹਨਾਂ ਦੀ ਜਿੰਦ ਵਾਸਤੇ, ਜੀ ਵਾਸਤੇ ਬੰਧਨ ਹੈ। ਬੰਧਨ ਕਾਹਦਾ ਹੈ? ਆਵਾਗਮਨ ਦਾ ਇਹ ਬੰਧਨ ਹੈ, ਆਉਣਾ ਅਤੇ ਜਾਣਾ, ਆਉਣਾ ਅਤੇ ਜਾਣਾ। ਕੱਲ੍ਹ ਦੇ ਸ਼ਬਦ ਵੀ ਆਪ ਜੀ ਨੇ ਵਿਚਾਰੇ ਸਲੋਕ ਦੇ ਰੂਪ ਵਿੱਚ, ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜਿਹੜੀ ਮਹਾਰਾਜ ਨੇ ਸੇਵਾ ਦੱਸੀ ਹੈ ਉਹ ਸਫਲ ਹੈ, ਉਹਦੇ 'ਚ ਫਲ ਹੈ। ਜੇ ਅਸੀਂ ਸਤਿਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਉਹ ਸਿਮਰਨ ਕਰ ਲਈਏ, ਪਰਮੇਸ਼ਵਰ ਦੇ ਸੱਚੇ ਨਾਮ ਨੂੰ ਧਿਆ ਲਈਏ, ਤਾਂ ਉਹਦੇ ਵਿੱਚ ਸਫਲ ਫਲ ਹੈ, ਅਧੂਰਾ ਫਲ ਨਹੀਂ। ਇਸ ਲਈ ਮਹਾਰਾਜ ਕਹਿੰਦੇ ਇਹ ਜਿਹੜਾ ਹੁਣ ਫਲ ਕਿਹੜਾ ਹੈ? ਪ੍ਰਭੂ ਦਾ ਪਰਮੇਸ਼ਵਰ ਦਾ ਮਿਲਾਪ, ਇਹ ਫਲ ਸਾਨੂੰ ਚਾਹੀਦਾ। ਅਸੀਂ ਇਸ ਫਲ ਨੂੰ ਪਾਉਣਾ ਚਾਹੁੰਦੇ ਹਾਂ, ਪਰ ਉਹ ਮਹਾਰਾਜ ਕਹਿੰਦੇ ਤਾਂ ਹੀ ਹੋਏਗਾ ਜੇ ਤੂੰ ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਕਮਾਏਗਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹੋਮੈ ਵਿੱਚੋਂ ਜਾਏ। ਅੱਜ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਨੇ, ਸਭ ਕਹਿੰਦੇ ਬਿਨ ਸਤਿਗੁਰ ਸੇਵੇ, ਸਤਿਗੁਰੂ ਤੋਂ ਬਿਨਾਂ ਨਿਗੁਰਾ ਹੋ ਕੇ ਜੋ ਵੀ ਤੂੰ
ਪਰਮੇਸ਼ਵਰ ਦੇ ਨਾਮ ਨੂੰ ਛੱਡ ਕੇ ਕਰਮ ਕਰ ਰਿਹਾ ਹੈ ਉਹ ਸਾਰੇ ਤੇਰੇ ਜੀ ਦੇ ਬੰਧਨ ਵਾਸਤੇ ਹਨ। ਫੋਕਟ ਕਰਮ, ਧਰਮ ਦੇ ਨਾਮ 'ਤੇ ਰਸਮੀ ਕਰਮ ਜਿਹੜੇ ਨੇ ਉਹ ਸਭ ਫਲ ਤੋਂ ਰਹਿਤ ਨੇ, ਉਹ ਬੰਧਨਾਂ ਦੇ ਵਿੱਚ ਵਹਿਮ ਭਰਮਾਂ ਦੇ ਵਿੱਚ ਪਾ ਦੇਣਗੇ। ਇਸ ਲਈ ਸਤਿਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਕੌਣ ਹੈ? ਨਿਗੁਰਾ ਹੈ, ਜਿਹੜਾ ਗੁਰੂ ਵਾਲਾ ਨਹੀਂ ਬਣਿਆ, ਜਿਹੜਾ ਗੁਰੂ ਮਹਾਰਾਜ ਦੇ ਚਰਨੀ ਨਹੀਂ ਲੱਗਾ, ਉਹਦੇ ਲਈ ਫਿਰ ਇਹ ਬੰਧਨ। ਜੇਤੇ ਕਰਮ ਕਮਾਹੇ, ਜੇਤੇ ਮਤਲਬ ਜਿੰਨੇ ਵੀ ਤੂੰ ਕਰਮ ਕਮਾ ਰਿਹਾ ਹੈ, ਭਾਵੇਂ ਉਹ 7 ਵਾਰ ਲੈ ਕੇ, ਭਾਵੇਂ 15 ਥਿੱਤਾਂ ਲੈ ਕੇ, ਭਾਵੇਂ 12 ਮਹੀਨੇ ਲੈ ਕੇ, ਜਿੰਨੇ ਵੀ ਤੂੰ ਕਰਮ ਕਮਾ ਰਿਹਾ ਹੈ ਉਹ ਸਭ ਤੇਰੇ ਵਾਸਤੇ ਬੰਧਨ ਹੈ। ਇਹ ਜਨਮ ਮਰਨ ਆਵਾਗਮਨ ਦਾ, ਇਸ ਲਈ ਮਹਾਰਾਜ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਜਿਹੜੇ ਸਤਿਗੁਰੂ ਤੋਂ

ਆਵਾਗਮਨ ਦਾ ਇਹ ਸਭ ਤੋਂ ਵੱਡਾ ਦੁੱਖ ਹੈ। ਅਸੀਂ ਸਰੀਰ ਦੇ ਦੁੱਖ ਦਾ ਰੋਣਾ ਰੋ ਰਹੇ ਹਾਂ, ਪਰ ਸਾਨੂੰ ਆਪਣੀ ਜਿੰਦ ਦੇ ਦੁੱਖ ਦਾ ਅਹਿਸਾਸ ਨਹੀਂ ਹੈ ਕਿ ਉਹ ਕਿੰਨਾ ਅੰਦਰੋਂ ਦੁਖੀ ਹੈ। ਕਿੰਨੇ ਵਾਰ ਸੰਸਾਰ ਦੇ ਵਿੱਚ ਇਹਨਾਂ ਬੰਧਨਾਂ ਵਿੱਚ ਪੈ ਕੇ ਉਹਦਾ ਆਉਣਾ ਜਾਣਾ ਹੋਇਆ, ਉਹਦਾ ਫੇਰਾ ਹੋਇਆ। ਅਸੀਂ ਇਹਨੂੰ ਮੁਕਤ ਕਰਨਾ ਹੈ, ਆਵਾਗਮਨ ਤੋਂ ਇਹਨੂੰ ਆਜ਼ਾਦ ਕਰਨਾ ਹੈ। ਉਹ ਆਜ਼ਾਦੀ ਕਿਵੇਂ ਮਿਲੇਗੀ, ਬੰਧਨ ਕਿਵੇਂ ਟੁੱਟਣਗੇ? ਜਦੋਂ ਅਸੀਂ ਸਤਿਗੁਰੂ ਦੇ ਚਰਨਾਂ 'ਚ ਪਹਿਲਾਂ ਗੁਰੂ ਵਾਲੇ ਬਣਾਂਗੇ, ਕਿਉਂਕਿ ਪਹਿਲਾਂ ਹੈ ਬਿਨ ਸਤਿਗੁਰ, ਸਤਿਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਗੈਰ। ਸਤਿਗੁਰ ਕੌਣ ਹੈ? ਜੋ ਸੱਚਾ ਗਿਆਨ ਦੇਣ ਵਾਲਾ ਹੈ, ਜਿਹੜਾ ਕੋਈ ਔਹਲਾ ਨਹੀਂ ਰੱਖਦਾ, ਜਿਹੜੇ ਅੰਦਰ, ਜਿਸ ਦੇ ਅੰਦਰ ਕੋਈ ਤਿਲ ਜਿੰਨੀ ਵੀ ਤਮਾ ਨਹੀਂ ਹੈ, ਉਹ ਸਤਿਗੁਰੂ ਮਹਾਰਾਜ ਤੋਂ ਬਿਨਾਂ ਜਿੰਨੇ ਵੀ ਕਰਮ ਨੇ ਸਭ ਜੀ ਦੇ ਬੰਧਨ ਵਾਸਤੇ ਹੈ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇ ਬੁਝਾਈ। ਹੇ ਵਾਹਿਗੁਰੂ ਜੀ, ਮੈਂ ਦੀਨ ਹਾਂ, ਤੂੰ ਦਇਆਲੂ ਹੈ, ਕਿਰਪਾ ਕਰ ਮੈਨੂੰ ਸ਼ਬਦ ਗੁਰੂ ਦੇ ਨਾਲ ਜੋੜ ਕੇ ਸੋਝੀ ਦੇ ਤਾਂ ਕਿ ਸਮਝ ਆ ਜਾਏ। ਅੱਜ ਆਪਾਂ ਗੁਰੂ ਨਾਲ ਜੁੜਨਾ ਹੋਵੇ, ਗੁਰੂ ਵਾਲਾ ਕਿੱਦਾਂ ਬਣਾਂਗੇ? ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ। ਅੱਜ ਅਸੀਂ ਜੁੜਨਾ ਹੈ ਤਾਂ ਸਾਡੇ ਲਈ ਬਾਣੀ ਗੁਰੂ, ਗੁਰੂ ਹੈ ਬਾਣੀ, ਸ਼ਬਦ ਗੁਰੂ ਨਾਲ। ਸਾਹਿਬ ਜੀ ਨੇ ਇੱਥੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਕਿਉਂਕਿ ਦੁਨੀਆਂ 'ਚ ਉਦੋਂ ਵੀ ਕਰਮ ਬੜੇ ਹੋ ਰਹੇ ਸੀ। ਜਦੋਂ ਕਬੀਰ ਸਾਹਿਬ ਦਾ ਸਮੇਂ ਉਦੋਂ ਵੀ ਬੜੇ ਕਰਮ ਹੋ ਰਹੇ, ਗੁਰੂ ਨਾਨਕ ਸਾਹਿਬ ਦਾ ਸਮੇਂ ਕਰਮ ਉਦੋਂ ਵੀ ਬਹੁਤ ਹੋ ਰਹੇ ਨੇ। ਤੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੱਲ ਮੁਕਾ ਦਿੱਤੀ ਕਿ ਸਤਿਗੁਰੂ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ ਜਿੰਨੇ ਵੀ ਕਰਮ ਹੋ ਰਹੇ ਨੇ ਉਹ ਸਭ ਜੀ ਦੇ ਬੰਧਨ ਵਾਸਤੇ ਨੇ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਏ। ਬਿਨ ਸਤਿਗੁਰ, ਸਤਿਗੁਰੂ ਤੋਂ ਬਗੈਰ, ਬਿਨਾਂ ਜਿੰਨੇ ਵੀ ਇਹ ਕਰਮ ਨੇ ਜੀ ਦੇ ਬੰਧਨ ਲਈ ਨੇ, ਔਰ ਠਵਰ ਨਾ ਪਾਵਈ, ਇਹਨੂੰ ਕਿਤੇ ਥਾਂ ਟਿਕਾਣਾ ਮਿਲਣਾ ਹੀ ਨਹੀਂ, ਨਾ ਇਹਨੇ ਲੋਕ ਵਿੱਚ ਸਦਾ ਲਈ ਟਿਕਣਾ ਅਤੇ ਨਾ ਇਹਨੂੰ ਪਰਲੋਕ ਵਿੱਚ ਸਦਾ ਲਈ ਟਿਕਾਣਾ ਮਿਲਣਾ, ਨਾ ਇਹਨੂੰ ਸੰਸਾਰ ਵਿੱਚ ਕਿਤੇ ਸਦਾ ਲਈ ਥਾਂ ਮਿਲਣੀ ਹੈ, ਨਾ ਇਹਨੂੰ ਪਰਮੇਸ਼ਵਰ ਦੇ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਥਾਂ ਮਿਲਣੀ ਹੈ। ਇਸੇ ਲਈ ਜਿਹੜੇ ਸਤਿਗੁਰੂ ਤੋਂ ਬਗੈਰ ਨਿਗੁਰੇ ਨੇ, ਉਹਨਾਂ ਨੂੰ ਸੋਝੀ ਨਹੀਂ ਆਈ ਫੋਕਟ ਕਰਮ ਕੀਤੇ। ਮਹਾਰਾਜ ਕਹਿੰਦੇ ਕੀ ਹੋਇਆ, ਲੋਕ ਗਇਓ ਪਰ ਲੋਕ ਗਵਾਇਓ, ਨਾ ਇੱਥੇ ਥਾਂ ਮਿਲੀ ਨਾ ਉੱਥੇ ਮਿਲੀ, ਨਾ ਇੱਥੇ ਸਦਾ ਲਈ ਟਿਕ ਸਕਦੇ ਆ, ਨਾ ਉੱਥੇ ਉਹਨਾਂ ਨੂੰ ਟਿਕਾਣਾ ਮਿਲਿਆ। ਫਿਰ ਉਹਦਾ ਕੀ ਹੋਏਗਾ, ਕਦੇ ਇੱਧਰ ਕਦੇ ਇੱਧਰ ਆਉਣਾ ਜਾਣਾ, ਕਦੇ ਇੱਧਰ ਆ ਗਿਆ ਕਦੇ ਉੱਧਰ ਚਲਾ ਗਿਆ, ਕਦੇ ਇੱਧਰ ਆ ਗਿਆ ਉੱਧਰ, ਕਿਉਂਕਿ ਉੱਥੇ ਠਿਕਾਣਾ ਮਿਲਣਾ ਨਹੀਂ, ਉੱਥੇ ਥਾਂ ਮਿਲਣੀ ਨਹੀਂ ਵਾਹਿਗੁਰੂ ਦੇ ਚਰਨਾਂ 'ਚ। ਉਹਨੇ ਫਿਰ ਇੱਥੇ ਆ ਜਾਣਾ ਕੋਈ ਹੋਰ ਸਰੀਰ ਲੈ ਕੇ, ਜੀਵ ਨੇ ਅੰਦਰ ਦੇ ਇਸ ਜੀਵ ਨੇ ਕੋਈ ਹੋਰ ਦੇਹ ਲੈ ਕੇ ਆ ਜਾਣਾ, ਫਿਰ ਉਹ ਦੇਹ ਦਾ, ਸਰੀਰ ਦਾ ਸਮਾਂ ਖਤਮ ਹੋਇਆ, ਉਹਨੇ ਫਿਰ ਦੇਹ ਨੂੰ ਛੱਡ ਕੇ ਚੱਲਣਾ, ਅੱਗੋਂ ਫਿਰ ਦਰਵਾਜ਼ਾ ਨਹੀਂ ਖੁੱਲ੍ਹਣਾ, ਅੱਗੋਂ ਫਿਰ ਮਾਲਕ ਦੇ ਦਰ ਦਾ ਦਰ ਉਹਦੇ ਲਈ ਪ੍ਰਾਪਤ ਨਹੀਂ ਹੋਣਾ, ਭਾਵ ਉਹਨੂੰ ਟਿਕਾਣਾ ਨਹੀਂ ਮਿਲਣਾ, ਉਹਨੇ ਫਿਰ ਆ ਜਾਣਾ, ਫਿਰ ਕੋਈ ਹੋਰ ਸਰੀਰ ਦੇਹ ਮਿਲ ਜਾਣੀ ਹੈ। ਹੁਣ ਤੱਕ ਕੀ ਹੈ, ਅਸੀਂ ਹਜੇ ਕਾਮਯਾਬ ਨਹੀਂ ਹੋਏ ਹਾਂ, ਜੇ ਕਾਮਯਾਬ ਹੁੰਦੇ ਫਿਰ ਇਹ ਦੇਹ ਮਿਲਣੀ ਨਹੀਂ ਸੀ ਸਾਨੂੰ, ਫਿਰ ਤਾਂ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਫਿਰ ਤਾਂ ਯਾਤਰਾ ਸਫਲ ਹੋ ਜਾਣੀ ਸੀ, ਜੋਤ ਵਿੱਚ ਜੋਤ ਨੇ ਰਲ ਜਾਣਾ ਸੀ ਜਾ ਕੇ।

ਇਹਦਾ ਮਤਲਬ ਹਜੇ ਅਸੀਂ ਅਧੂਰੇ ਹਾਂ, ਇਸ ਤੋਂ ਪਹਿਲਾਂ ਪਤਾ ਨਹੀਂ ਕਿਹੜਾ ਸਰੀਰ ਕਿਹੜੀ ਦੇਹ ਮਿਲੀ ਹੋਏਗੀ, ਉਸ ਤੋਂ ਪਹਿਲਾਂ ਪਤਾ ਨਹੀਂ ਕਿਹੜੀ ਜੂਨ, ਇਹ ਬੰਧਨ ਹੀ ਸੀ, ਇਹਨਾਂ ਤੋਂ ਆਜ਼ਾਦੀ ਨਹੀਂ ਮਿਲੀ। ਇੱਕ ਬੰਧਨ ਵਿੱਚੋਂ ਦੀ ਮੁਕਤ ਹੋਇਆ ਅਤੇ ਦੂਜਾ ਬੰਧਨ ਪੈ ਗਿਆ, ਦੂਜੇ ਤੋਂ ਹੋਇਆ ਤੀਜਾ ਪੈ ਗਿਆ, ਬਸ ਇਹ ਚੱਲ ਸੋ ਚੱਲ ਹੀ ਚੱਲ ਰਿਹਾ। ਇਸੇ ਲਈ ਕਬੀਰ ਸਾਹਿਬ ਨੇ ਕਿਹਾ ਮੈਂ ਹੁਣ ਦੁਬਾਰਾ ਬੰਧਨਾਂ ਵਿੱਚ ਨਹੀਂ ਪੈਣਾ ਚਾਹੁੰਦਾ, ਬਸ ਇਸ ਵਾਰ ਵਾਹਿਗੁਰੂ ਜੀ ਤੁਸੀਂ ਮਨੁੱਖਾ ਦੇਹੀ ਦਿੱਤੀ ਹੈ ਅਤੇ ਇਸ ਬਾਰੇ ਕਿਰਪਾ ਕਰ ਦਿਓ। ਕਹਿ ਕਬੀਰ ਸੁਣੋ ਰੇ ਸੰਤੋ ਖਿੱਤ ਹੀ ਕਰੋ ਨਬੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਸਤਿਗੁਰੂ ਤੋਂ ਬਿਨਾਂ ਇਹ ਬੰਧਨ ਜਿਹੜੇ ਪਏ ਆ ਇਹਨਾਂ ਤੋਂ ਆਜ਼ਾਦੀ ਕਿਸੇ ਨੇ ਨਹੀਂ ਦਿਵਾਉਣੀ, ਕਿਉਂਕਿ ਸਤਿਗੁਰ ਬੰਦੀ ਛੋੜ ਹੈ, ਉਹ ਬੰਧਨਾਂ ਤੋਂ ਛੁਡਵਾਉਣ ਵਾਲਾ ਹੈ। ਔਰ ਪ੍ਰਤੱਖ ਬਾਹਰੋਂ ਸਾਨੂੰ ਦਿਖਾਇਆ ਕਿ ਕਿਵੇਂ ਉਹ ਬੰਧਨਾਂ ਤੋਂ ਛੁਡਾਉਂਦਾ, ਕਿਹਨਾਂ ਨੂੰ ਛੁਡਾਉਂਦਾ, ਧਿਆਨ ਦੇਣਾ, ਕਿਵੇਂ ਉਹ ਬਾਹਰ ਦੇ ਬੰਧਨਾਂ ਤੋਂ ਮੁਕਤ ਕਰਵਾਉਂਦਾ ਅਤੇ ਕਿਵੇਂ ਉਹ ਬੰਧਨਾਂ ਤੋਂ ਛੁਡਵਾਉਂਦਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੁੱਟ ਦਾਤਾ, ਚੰਗੇ ਭਲੇ ਆਰਾਮ ਨਾਲ ਬੈਠੇ ਆ ਅੰਮ੍ਰਿਤਸਰ ਸਾਹਿਬ, ਪਰ ਦਿੱਲੀ ਦੇ ਵਿੱਚ ਆਉਣਾ ਹੋਇਆ ਅਤੇ ਪਹੁੰਚ ਗਏ ਗਵਾਲੀਅਰ ਦੇ ਕਿਲੇ ਵਿੱਚ। ਕਿਉਂ ਚਲੇ ਗਏ ਮਹਾਰਾਜ? ਕਿਉਂਕਿ ਉਹ ਜਿਹੜੇ ਬੰਧਨਾਂ ਵਿੱਚ ਜਕੜੇ ਹੋਏ ਸੀ ਨਾ ਰਾਜੇ, ਉਹਨਾਂ ਨੂੰ ਆਜ਼ਾਦ ਮੁਕਤ ਕਰਵਾਉਣ, ਕਿਉਂਕਿ ਉਹ ਕਿਤੇ ਨਾ ਕਿਤੇ ਉਹਨਾਂ ਰਾਜ਼ਿਆਂ ਵਿੱਚੋਂ ਇੱਕ ਦੋ ਚਾਰ ਤਾਂ ਹੋਣਗੇ ਨਾ ਜਿਹੜੇ ਫਰਿਆਦ ਕਰ ਰਹੇ ਹੋਣਗੇ ਕਿ ਹੇ ਪਰਮਾਤਮਾ ਤੂੰ ਜਿੱਥੇ ਵੀ ਹੈ ਕਿਸੇ ਵੀ ਰੂਪ ਵਿੱਚ ਆ ਕੇ ਸਾਡੇ 'ਤੇ ਕਿਰਪਾ ਕਰ ਅਤੇ ਸਾਨੂੰ ਇਹਨਾਂ ਬੰਧਨਾਂ ਤੋਂ ਆਜ਼ਾਦ ਕਰਵਾ, ਮੁਕਤ ਕਰਵਾ। ਅਤੇ ਕਿਵੇਂ ਉਹ ਫਿਰ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਪਰਮੇਸ਼ਵਰ ਦੇ ਰੂਪ ਵਿੱਚ ਗੁਰੂ ਸਤਿਗੁਰੂ ਗੁਰੂ ਮਹਾਰਾਜ ਆ ਕੇ ਉਹਨਾਂ ਨੂੰ ਉਹਨਾਂ ਬੰਧਨਾਂ ਤੋਂ ਆਜ਼ਾਦ ਕਰਾਉਂਦੇ ਆ। ਪਰ ਜੇ ਅਸੀਂ ਉਹ ਬਾਈ ਧਾਰ ਦੇ ਰਾਜਿਆਂ ਦੀ ਅੱਗੋਂ ਅੰਸ਼ ਵੰਸ਼ ਵੇਖਾਂਗੇ ਨਾ ਤਾਂ ਫਿਰ ਤੁਹਾਨੂੰ ਉਹ ਅੱਗੋਂ ਅਕਿਰਤ ਘਣ ਨਜ਼ਰ ਆਉਣਗੇ, ਕਿਉਂਕਿ ਉਹ ਭੁੱਲ ਗਏ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਪੁਰਖਾਂ ਨੂੰ ਆਜ਼ਾਦ ਨਾ ਕਰਵਾਉਂਦੇ ਤਾਂ ਸਾਡੀ ਅੱਜ ਹੋਂਦ ਕਿੱਥੇ ਹੋਣੀ ਸੀ? ਉਹ ਤਾਂ ਹੋਂਦ ਸਾਡੀ ਮਿੱਟ ਜਾਣੀ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਵੇਲੇ ਜਿਹੜੇ ਆਜ਼ਾਦ ਕਰਵਾਏ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ, ਉਹਨਾਂ ਨੇ ਹੀ ਆ ਕੇ ਵਿਰੋਧ ਕੀਤਾ, ਉਹੀ ਆ ਕੇ ਵਿਰੋਧ, ਅਨੰਦਪੁਰ ਸਾਹਿਬ ਨੂੰ ਘੇਰਾ ਉਹੀ ਪਾ ਰਹੇ ਨੇ। ਥੋੜ੍ਹਾ ਹੀ ਸਮਾਂ ਹਜੇ ਲੰਘਿਆ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ। ਅਸੀਂ ਗੁਰੂ ਮਹਾਰਾਜ ਸਾਡੇ 'ਤੇ ਜੋ ਪਰ ਉਪਕਾਰ ਕਰਦੇ ਆ ਉਹ ਭੁੱਲਣੇ ਨਹੀਂ ਚਾਹੀਦੇ, ਪਰ ਹਾਲਾਤ ਇੱਦਾਂ ਦੇ ਹੈ ਕਿ ਮਾਇਆ ਧਾਰੀ ਅੰਨਾ ਅਤੇ ਬੌਲਾ ਇੰਨਾ ਹੋ ਚੁੱਕਾ ਹੈ, ਉਹ ਤਾਂ ਜਨਮ ਦੇਣ ਵਾਲੇ ਮਾਂ ਬਾਪ ਦੇ ਪਰ ਉਪਕਾਰ ਭੁਲਾ ਦਿੰਦਾ, ਫਿਰ ਸਤਿਗੁਰੂ ਦੇ ਉਪਕਾਰ ਕਿੱਥੇ ਚੇਤੇ ਰਹਿਣੇ ਆ? ਉਹ ਤਾਂ ਮਾਂ ਬਾਪ ਜਿਹਨਾਂ ਜਨਮ ਦਿੱਤਾ ਉਹਨਾਂ ਦੇ ਉਪਕਾਰ ਪਰ ਉਪਕਾਰ ਭੁਲਾ ਦਿੰਦਾ। ਖੈਰ, ਗੁਰੂ ਨਾਨਕ ਸਾਹਿਬ ਜੀ ਬੰਦੀ ਛੋੜ ਦਾਤਾ ਨੇ ਜਦੋਂ ਬਾਬਰ ਦੀ ਕੈਦ ਵਿੱਚ ਜਾ ਕੇ, ਅਤੇ ਆਪ ਵੀ ਆਉਂਦੇ ਆ ਅਤੇ ਜਿੰਨੇ ਕੈਦੀ ਆ ਸਾਰਿਆਂ ਨੂੰ ਨਾਲ ਲੈ ਕੇ ਆਉਂਦੇ ਆ ਮਹਾਰਾਜ, ਨਹੀਂ ਤਾਂ ਬਾਬਰ ਦੀ ਜੇਲ੍ਹ 'ਚ ਜਾਣਾ ਗੁਰੂ ਨਾਨਕ ਸਾਹਿਬ ਨੂੰ ਕੀ ਲੋੜ ਹੈ? ਕਿਸੇ ਦੇ ਵਿੱਚ ਇੰਨੀ ਪਾਵਰ ਨਹੀਂ ਹੈ ਕਿ ਉਹ ਗੁਰੂ ਨਾਨਕ ਸਾਹਿਬ ਨੂੰ ਕੈਦਖਾਨੇ ਵਿੱਚ ਕੈਦ ਕਰ ਸਕੇ। ਮਹਾਰਾਜ ਸਤਿਗੁਰੂ ਉਹਨਾਂ ਕੈਦੀਆਂ ਨੂੰ ਮੁਕਤ ਕਰਾਉਣਾ ਚਾਹੁੰਦੇ ਆ ਜਿਹੜੇ ਬਾਬਰ ਦੀ ਕੈਦ ਵਿੱਚ ਨੇ, ਕਿਉਂਕਿ ਸਤਿਗੁਰ ਬੰਦੀ ਛੋੜ ਹੈ, ਉਹ ਬੰਦੀ ਛੋੜ ਹੈ, ਬੰਧਨਾਂ ਤੋਂ ਮੁਕਤ ਕਰਾਉਣ ਵਾਲਾ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਉਹ ਤਾਂ ਬੰਧਨ ਕੱਟਣ ਵਾਲਾ ਹੈ, ਬੰਧਨਾਂ 'ਚ ਪਾਉਣ ਵਾਲਾ ਨਹੀਂ ਹੈ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ, ਤੁਸੀਂ ਵੀ ਬਾਹਰ ਦੀਆਂ ਯਾਤਰਾਵਾਂ ਕਰਦੇ ਇੱਕ ਤਰ੍ਹਾਂ ਬੰਧਨ ਵਿੱਚ ਹੀ ਸੀ, ਉਹ ਬੰਧਨਾਂ ਦੇ ਵਿੱਚ ਹੀ ਸੀ,
ਪਰ ਪਤਾ ਲੱਗ ਗਿਆ ਕਿ ਸਤਿਗੁਰੂ ਤੋਂ ਬਿਨਾਂ ਇਹ ਮੁਕਤੀ ਨਹੀਂ ਹੈ। ਸਤਿਗੁਰੂ ਤੋਂ ਬਿਨਾਂ ਇਹਨਾਂ ਵਹਿਮਾਂ ਭਰਮਾਂ 'ਚੋਂ, ਇਹਨਾਂ ਕਰਮ ਕਾਂਡਾਂ ਵਿੱਚੋਂ ਨਹੀਂ ਨਿਕਲਿਆ ਜਾ ਸਕਦਾ। ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਆ ਗਏ, ਗੁਰੂ ਵਾਲੇ ਬਣ ਗਏ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ, ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਈ। ਠਵਰ ਥਾਂ ਟਿਕਾਣਾ ਕਿਹਨੂੰ ਚਾਹੀਦਾ? ਸਰੀਰ ਤਾਂ ਆਪਣਾ ਥਾਂ ਟਿਕਾਣਾ ਬਣਾ ਕੇ ਬੈਠ ਗਿਆ, ਪਰ ਜਿਹੜਾ ਇਹ ਸਰੀਰ ਅੰਦਰ ਜੀਵ ਸੀ, ਜਿੰਦ ਜਿਹਨੂੰ ਅਸੀਂ ਕਹਿੰਦੇ ਹਾਂ, ਜੀਵ ਆਤਮਾ ਕਹਿੰਦੇ ਹਾਂ, ਜੀਵ ਕਹਿੰਦੇ ਹਾਂ, ਜਿੰਦ ਕਹਿੰਦੇ ਹਾਂ, ਉਹਨੂੰ ਨਹੀਂ ਠਿਕਾਣਾ ਮਿਲਣਾ ਸਤਿਗੁਰੂ ਤੋਂ ਬਗੈਰ। ਸਤਿਗੁਰੂ ਹੀ ਹੈ ਜਿਹੜਾ ਇਸ ਜੀਵ ਨੂੰ ਪਰਮੇਸ਼ਵਰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਸਕਦਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ, ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਟ। ਇਹ ਦਰਗਾਹ ਦਾ ਬਸੀਟ ਹੈ, ਵਿਚੋਲਾ ਹੈ। ਲੋਕ ਵਿੱਚ ਵੀ ਇੱਜ਼ਤ ਬਣੀ ਰਹੇਗੀ ਅਤੇ ਉਸ ਮਾਲਕ ਦੇ ਦਰ 'ਤੇ ਵੀ ਇੱਜ਼ਤ ਬਣੀ ਰਹੇਗੀ ਜੇ ਅਸੀਂ ਸਤਿਗੁਰੂ ਦਾ ਪੱਲਾ ਪਕੜ ਲਾਂਗੇ, ਕਿਉਂਕਿ ਗੁਰੂ ਤੋਂ ਬਿਨਾਂ ਸਮਝ ਨਹੀਂ ਆਏਗੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਸਮਝ ਨਹੀਂ ਆਏਗੀ ਜੀਵਨ ਜਿਉਣ ਦੀ, ਜੀਵਨ ਮੁਕਤ ਹੋਣ ਦੀ। ਇਸ ਲਈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਠਵਰ ਨਾ ਪਾਵਈ, ਠਵਰ ਥਾਂ ਟਿਕਾਣਾ ਨਹੀਂ ਮਿਲੇਗਾ। ਬਸ ਆਉਣਾ ਜਾਣਾ ਹੀ ਇਸ ਜੀਵ ਦਾ ਲੱਗਾ ਰਹੇਗਾ, ਆਉਣਾ ਜਾਣਾ ਆਉਣਾ ਜਾਣਾ, ਪਰ ਉਹਨੂੰ ਉਸ ਮਾਲਕ ਦੇ ਦਰ 'ਤੇ ਠਿਕਾਣਾ ਨਹੀਂ ਮਿਲੇਗਾ, ਥਾਂ ਨਹੀਂ ਮਿਲੇਗੀ। ਹੁਣ ਅਗਲੀ ਗੱਲ ਧਿਆਨ ਲਾ ਕੇ ਸੁਣਿਓ, ਆਪ ਸਾਰੇ ਬਾਣੀ ਪੜ੍ਹਨ ਸਮਝਣ ਵਾਲੇ ਹੋ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮੈ ਆਵੈ ਜਾਏ। ਮਰ ਰਾਰੇ ਨੂੰ ਸਿਹਾਰੀ ਕੇ, ਜਿਹੜੀ ਸਿਹਾਰੀ ਹੈ ਨਾ, ਹੁਣ ਇਹਦਾ ਅਰਥ ਬਣੇਗਾ ਕੇ, ਮਰ ਕੇ। ਜੰਮਹਿ ਜੰਮਦੇ ਨੇ, ਹੁਣ ਜੰਮਹਿ ਦੇ ਹਾਹੇ ਨੂੰ ਜਿਹੜੀ ਸਿਹਾਰੀ ਹੈ ਉਹਦਾ ਅਰਥ ਬਣੇਗਾ ਨੇ। ਜੰਮ ਕੇ ਮਰਦੇ ਨੇ, ਅਤੇ ਜਿਹੜੇ ਜੰਮ ਕੇ ਮਰਦੇ ਨੇ ਆਵਹਿ, ਉਹ ਫਿਰ ਦੁਨੀਆਂ ਦੇ ਵਿੱਚ ਆਉਂਦੇ ਨੇ। ਆ ਕੇ ਜਾਹੇ, ਫਿਰ ਉਹ ਦੁਨੀਆਂ ਤੋਂ ਚਲੇ ਜਾਂਦੇ ਨੇ। ਠਵਰ ਨਾ ਪਾਵਈ, ਉਹਨਾਂ ਨੂੰ ਥਾਂ ਨਹੀਂ ਨਾ ਮਿਲੀ, ਟਿਕਾਣਾ ਨਹੀਂ ਮਿਲਿਆ। ਇਸ ਲਈ ਉਹ ਮਰਦੇ ਨੇ, ਫਿਰ ਜੰਮਦੇ ਨੇ, ਜੰਮ ਕੇ ਫਿਰ ਮਰਦੇ ਨੇ। ਉਹਦੇ ਵਿੱਚ ਆਵੈ ਜਾਏ, ਇਹ ਜੀਵ ਆਉਂਦਾ ਅਤੇ ਜਾਂਦਾ ਰਹਿੰਦਾ ਹੈ, ਆ ਗਿਆ ਚਲਾ ਗਿਆ, ਆ ਗਿਆ ਚਲਾ ਗਿਆ। ਸਰੀਰ ਜਿੰਦਾ ਜਨਮ ਹੋਇਆ, ਸਰੀਰ ਦੀ ਮੌਤ ਹੋ ਗਈ। ਜਿੰਨੀ ਵਾਰ ਵੀ ਇਹ ਦੇਹ ਮਿਲੀ, ਜਿੰਨੀ ਵਾਰ ਵੀ ਸਰੀਰ ਮਿਲਿਆ, ਕਦੇ ਕਿਸੇ ਜੂਨ 'ਚ ਕਦੇ ਕਿਸੇ ਜੂਨ 'ਚ, ਉਹ ਆਇਆ ਆ ਕੇ ਫਿਰ ਚਲਾ ਗਿਆ ਜੀਵ। ਅਸੀਂ ਇਸ ਆਵਾਗਮਨ ਤੋਂ ਹੀ ਤਾਂ ਮੁਕਤ ਹੋਣਾ ਚਾਹੁੰਦੇ ਹਾਂ, ਜਾ ਕੇ ਮੁੜਨਾ ਨਹੀਂ ਚਾਹੁੰਦੇ। ਦੁਬਾਰਾ ਫੇਰਾ ਨਹੀਂ ਅਸੀਂ ਭਵਜਲ ਵਿੱਚ ਪਾਉਣਾ ਚਾਹੁੰਦੇ, ਇਹਦਾ ਮਤਲਬ ਇਹ ਜਨਮ ਲੇਖੇ ਵਿੱਚ ਲਾਉਣਾ ਚਾਹੁੰਦੇ ਹਾਂ। ਉਹ ਤਾਂ ਹੀ ਲੱਗੇਗਾ ਜੇ ਸਤਿਗੁਰੂ ਮਹਾਰਾਜ ਸਾਨੂੰ ਮਿਲਣਗੇ, ਜਾਂ ਸਤਿਗੁਰੂ ਦੀ ਦੱਸੀ ਸੇਵਾ ਨੂੰ ਕਮਾਵਾਂਗੇ, ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਚੱਲਾਂਗੇ। ਜਦੋਂ ਕਿਸੇ ਨੂੰ ਕਰਮ ਕੰਡ ਕਰਨ ਤੋਂ ਰੋਕੋ, ਅਗਲਾ ਗਲ ਪੈਂਦਾ, ਕਿਉਂਕਿ ਸਮਝ ਨਹੀਂ ਹੈ ਨਾ। ਕੋਈ ਵਹਿਮ ਭਰਮ ਦਾ ਸ਼ਿਕਾਰ ਹੋਵੇ, ਉਹਨੂੰ ਕੋਈ ਗੱਲ ਸਮਝਾਓ, ਉਹਨੂੰ ਸਮਝ ਨਹੀਂ ਆਏਗੀ, ਕਿਉਂਕਿ ਵਹਿਮ ਭਰਮ ਨੇ ਉਹਦੇ ਅੰਦਰ ਪ੍ਰਭਾਵ ਅਸਰ ਹੀ ਐਸਾ ਪਾਇਆ ਹੋਇਆ। ਹਾਂ, ਸਤਿਗੁਰੂ ਮਹਾਰਾਜ ਆਪਣੇ ਤਰੀਕੇ ਨਾਲ ਸਮਝਾਉਣਗੇ ਅਤੇ ਗੱਲ ਸਮਝ ਆ ਜਾਏਗੀ। ਜਿੰਨੇ ਵੀ ਆਪਾਂ ਗੁਰੂ ਕੇ ਸਿੱਖਾਂ ਦਾ ਜੀਵਨ ਪੜ੍ਹਦੇ ਸੁਣਦੇ ਹਾਂ, ਜਦੋਂ ਸਤਿਗੁਰੂ ਸਮਝਾਉਂਦੇ ਤਾਂ ਸਮਝ ਆ ਗਈ। ਭਾਈ ਮੰਝ ਜੀ ਨੂੰ ਆ ਗਈ ਨਾ ਸਮਝ, ਸਖੀ ਸਰਵਰੀਏ ਦੇ ਪੁਜਾਰੀ ਨੇ। ਜੇ ਕੋਈ ਹੋਰ ਆ ਕੇ ਕਹਿੰਦਾ ਭਾਈ ਮੰਝ, ਇਹ ਜਿਹੜੀ ਤੂੰ ਘਰ ਵਿੱਚ ਥਾਂ ਬਣਾਈ ਆ ਸਖੀ ਸਰਵਰੀਏ ਦੀ, ਇਹ ਢਾਹ ਦੇ, ਤੈਨੂੰ ਕੁਛ ਨਹੀਂ ਮਿਲਣਾ,
ਇਹਦੀ ਸੇਵਾ ਕਰਕੇ ਤੇ ਹੋ ਸਕਦਾ ਸੀ ਭਾਈ ਮੰਝ ਜੀ ਨੂੰ ਗੱਲ ਸਮਝ ਨਾ ਆਉਂਦੀ। ਬੰਦੇ ਦੀ ਗੱਲ ਕਈ ਸਮਝ ਨਹੀਂ ਆਏਗੀ, ਪਰ ਕਹਿਣ ਵਾਲਾ ਕੌਣ ਸੀ? ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਤਰੀਕੇ ਦੇ ਨਾਲ ਸਮਝਾਇਆ, ਸਮਝ ਆ ਗਈ, ਸਖੀ ਸਰਵਰੀਏ ਦਾ ਰਸਤਾ ਛੱਡ ਦਿੱਤਾ, ਸਿੱਖੀ ਵਾਲਾ ਰਸਤਾ ਅਪਣਾ ਲਿਆ। ਹਾਲਾਂਕਿ ਕੁਝ ਔਂਕੜਾਂ ਮੁਸ਼ਕਲਾਂ ਜ਼ਰੂਰ ਆਉਂਦੀਆਂ, ਸੌਖਾ ਨਹੀਂ ਹੈ। ਜਦੋਂ ਤੁਸੀਂ ਵਹਿਮ ਭਰਮ ਕਰਮ ਕਾਂਡ ਨੂੰ ਛੱਡ ਕੇ ਤੁਰੋਗੇ ਨਾ, ਇਹ ਇੰਨਾ ਸੌਖਾ ਨਹੀਂ, ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ, ਫਿਰ ਤੁਰਿਆ ਜਾ ਸਕਦਾ। ਭਾਈ ਮੰਝ ਜੀ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਿੰਡ ਤੋਂ ਵੀ ਬਾਹਰ ਹੋ ਗਏ। ਪਿੰਡ ਦੇ ਚੌਧਰੀ ਸੀ ਅਤੇ ਉਹ ਚੌਧਰੀ ਵਾਲੀ ਜ਼ਿੰਮੇਵਾਰੀ ਵੀ ਚਲੀ ਗਈ, ਘਰ ਵੀ ਚਲਾ ਗਿਆ, ਜਾ ਕੇ ਦੂਸਰੇ ਮੁਹੱਲੇ 'ਚ ਰਹਿ ਕੇ ਅਤੇ ਘਾਹ ਖੋਦ ਕੇ ਅਤੇ ਮੰਡੀ 'ਚ ਵੇਚ ਕੇ ਗੁਜ਼ਾਰਾ ਕਰਦੇ ਆ। ਪਰ ਉਹਨਾਂ ਨੂੰ ਸਮਝ ਆ ਗਈ ਵੀ ਜਿਸ ਰਸਤੇ ਹੁਣ ਮੈਂ ਤੁਰਿਆ ਉਹ ਰਸਤਾ ਕਾਮਯਾਬੀ ਵੱਲ ਹੈ, ਅਤੇ ਕਾਮਯਾਬੀ ਵਾਲਾ ਰਸਤੇ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਆਉਂਦੀਆਂ। ਕੋਈ ਵੀ ਕਾਮਯਾਬੀ ਵਾਲਾ ਰਸਤਾ ਹੋਏਗਾ ਜੇ ਤੁਸੀਂ ਇਮਾਨਦਾਰੀ ਨਾਲ ਚੱਲੇ ਹੋ, ਜੇ ਤੁਸੀਂ ਮਿਹਨਤ ਕਰਕੇ ਚੱਲੇ ਹੋ, ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਜੇ ਤੁਸੀਂ ਬੇਈਮਾਨੀ ਦੇ ਰਸਤੇ 'ਤੇ ਚੱਲ ਰਹੇ ਹੋ, ਇਹ ਫਿਰ ਕਲਯੁੱਗ 'ਤੇ ਵਰਤ ਹੀ ਰਿਹਾ, ਫਿਰ ਉਹਨਾਂ ਦੇ ਰਾਹ ਵਿੱਚ ਮੁਸ਼ਕਲ ਨਹੀਂ ਆਏਗੀ, ਕਿਉਂਕਿ ਚਾਰੇ ਪਾਸੇ ਕੂੜ ਦਾ ਬੋਲਬਾਲਾ ਹੈ। ਅਗਵਾਈ ਕੌਣ

ਦੀ ਸੇਵਾ ਨੂੰ ਕਮਾ, ਜੇ ਨਹੀਂ ਕਮਾਏਗਾ ਤੇ ਫਿਰ ਕੀ ਹੋਏਗਾ? ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮੈ ਆਵਹਿ ਜਾਏ, ਮਰ

ਸਾਡੇ ਅੰਦਰ ਮਿਠਾਸ ਪਰਮਾਤਮਾ ਦੇ ਨਾਮ ਦਾ ਰਸ ਸਾਡੇ ਅੰਦਰ ਭਰਦੇ ਹੈ। ਅੰਮ੍ਰਿਤ ਰਸ ਹੈ ਨਾ, ਮਿੱਠੀ ਬਾਣੀ ਹੈ। ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ, ਮਿੱਠੀ ਬਾਣੀ ਹੈ, ਅੰਮ੍ਰਿਤ ਰਸ ਨਾਲ ਭਰੀ ਹੋਈ ਬਾਣੀ ਹੈ। ਪਰ ਜੇ ਬਿਨਾਂ ਸਤਿਗੁਰੂ ਤੋਂ ਅਸੀਂ ਸੰਸਾਰ ਦੇ ਵਿੱਚ ਫੋਕਟ ਕਰਮ ਕਰ ਰਹੇ ਹਾਂ ਤਾਂ ਮਹਾਰਾਜ ਕਹਿੰਦੇ ਤੇਰੇ ਅੰਦਰ ਮਿਠਾਸ ਨਹੀਂ ਆਏਗੀ, ਤੇਰੇ ਅੰਦਰ ਪ੍ਰੇਮ ਨਹੀਂ ਬਣੇਗਾ। ਮਿਠਾਸ ਕਿੱਥੋਂ ਆਉਣੀ ਆ? ਪ੍ਰੇਮ ਤੋਂ। ਪ੍ਰੇਮ ਤੇਰੇ ਅੰਦਰ ਬਣਨਾ ਨਹੀਂ। ਤੇਰੇ ਅੰਦਰ ਨਫ਼ਰਤ ਹੈ, ਈਰਖਾ ਭਰੀ ਹੋਏਗੀ। ਬਾਹਰੋਂ ਤੂੰ ਧਰਮੀ ਹੋਏਗਾ ਪਰ ਅੰਦਰ ਤੇਰੇ ਈਰਖਾ ਨਫ਼ਰਤ ਭਰੀ ਹੋਏਗੀ। ਫਿਰ ਤੇਰੇ ਮੁੱਖ ਤੋਂ ਬੋਲ ਵੀ ਉਹ ਫਿੱਕੇ ਨਿਕਲਣਗੇ, ਮਿੱਠੇ ਥੋੜ੍ਹੀ ਨਿਕਲਣਗੇ। ਤੇਰੇ ਅੰਦਰੋਂ ਫਿਰ ਕੁੜੱਤਣ ਵਾਲੇ ਫਿੱਕੇ ਬੋਲ, ਕੜਵੇ ਬੋਲ ਤੇਰੇ ਅੰਦਰੋਂ ਨਿਕਲਣਗੇ। ਸਤਿਗੁਰੂ ਅੰਦਰ ਮਿਠਾਸ ਭਰਦੇ ਆ, ਅੰਦਰ ਪ੍ਰੇਮ ਦਾ ਰਸ ਮਹਾਰਾਜ ਜੀ ਭਰਦੇ ਆ, ਤਾਂ ਕਿ ਤੇਰੇ ਰਸਨਾ ਉੱਤੇ ਜਿਹੜੇ ਬੋਲ ਨੇ ਉਹਦੇ ਵਿੱਚ ਵੀ ਮਿਠਾਸ ਹੋਵੇ। ਮਿਠਾਸ ਭਾਵ ਤੂੰ ਟੁੱਟਿਆਂ ਨੂੰ ਜੋੜਨਾ ਜਾਣਦਾ ਹੋਵੇਂ, ਤੂੰ ਰੋਂਦਿਆਂ ਨੂੰ ਹਸਾਉਣਾ ਜਾਣਦਾ ਹੋਵੇਂ। ਅਤੇ ਫਿੱਕਾ ਬੋਲ, ਫਿੱਕਾ ਤਾਂ ਹੱਸਦੇ ਨੂੰ ਵੀ ਰਵਾ ਦਿੰਦਾ, ਫਿੱਕਾ ਬੋਲ ਤਾਂ ਦਿਲ ਦੁਖਾ ਦਿੰਦਾ, ਦਿਲ 'ਤੇ ਗਹਿਰੀ ਚੋਟ ਮਾਰ ਦਿੰਦਾ ਬੰਦੇ ਦੇ ਅੱਖਾਂ 'ਚ। ਕਈਆਂ ਦੇ ਐਸੇ ਬੋਲ ਹੁੰਦੇ ਆ ਸੁਣ ਕੇ ਅੱਖਾਂ 'ਚੋਂ ਪਾਣੀ ਨਿਕਲ ਆਉਂਦਾ, ਕਿੰਨਾ ਦਰਦ ਹੋਏਗਾ, ਕਿੰਨੀ ਚੋਟ ਹੋਏਗੀ ਉਹਦੇ ਬੋਲਾਂ 'ਚ ਕਿ ਅੱਖਾਂ 'ਚੋਂ ਪਾਣੀ ਨਿਕਲ ਆਇਆ ਸੁਣ ਕੇ। ਅਤੇ ਕਈਆਂ ਦਾ ਰੋਣਾ ਬੰਦ ਹੋ ਜਾਂਦਾ ਬੋਲ ਸੁਣ ਕੇ। ਇਹ ਸਤਿਗੁਰੂ ਦੇ ਚਰਨੀ ਲੱਗਾਂਗੇ ਫਿਰ ਗੱਲ ਬਣਨੀ ਹੈ। ਸਾਨੂੰ ਮਹਾਰਾਜ ਫਿੱਕਾ ਬੋਲਣਾ ਨਹੀਂ ਸਿਖਾਉਂਦੇ, ਕੜਵਾ ਬੋਲਣਾ ਨਹੀਂ ਸਿਖਾਉਂਦੇ। ਜੇ ਅਸੀਂ ਗੁਰੂ ਨਾਲ ਜੁੜ ਕੇ ਵੀ ਕੜਵਾ ਬੋਲ ਰਹੇ ਹਾਂ ਫਿਰ ਅਸੀਂ ਜੁੜੇ ਨਹੀਂ ਹਾਂ। ਅਸੀਂ ਜੁੜ ਨਹੀਂ ਸਕੇ ਹਜੇ ਮਨ ਦੇ ਤਲ 'ਤੇ। ਬਾਹਰੋਂ ਭਾਵੇਂ ਅਸੀਂ ਜੁੜੇ ਹੋਵਾਂਗੇ ਪਰ ਅੰਦਰੋਂ ਨਹੀਂ ਜੁੜੇ। ਜੇ ਜੁੜੇ ਹੁੰਦੇ ਤਾਂ ਅੰਦਰ ਮਿਠਾਸ ਹੋਣੀ ਸੀ। ਸਭ ਕਹਿੰਦੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮੇ ਆਵੇ ਜਾਏ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਕਿਉਂ ਫਿੱਕਾ ਬੋਲਦੇ ਆ? ਨਾਮ ਨਾ ਵਸੈ ਮਨ ਆਏ, ਕਿਉਂਕਿ ਮਨ ਵਿੱਚ ਨਾਮ ਤਾਂ ਵਸਿਆ ਹੀ ਨਹੀਂ, ਨਾਮ ਵਿੱਚ ਮਿਠਾਸ ਸੀ, ਮਿਠਾ ਨਾਮ ਵਿੱਚ ਅੰਮ੍ਰਿਤ ਰਸ ਹੈ, ਇਸ ਲਈ ਉਹ ਫਿੱਕਾ ਹੀ ਬੋਲਦੇ ਨੇ ਜਿਹੜੇ ਸਤਿਗੁਰੂ ਤੋਂ ਬਿਨਾਂ ਨਿਗੁਰੇ ਹੋ ਕੇ ਹੋਰ ਤਾਂ ਧਰਮ ਦੇ ਕਰਮ ਕਰਦੇ ਆ ਪਰ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕਮਾਉਂਦੇ, ਮਨ ਵਿੱਚ ਨਾਮ ਨਹੀਂ ਵਸਾਉਂਦੇ। ਉਹਨਾਂ ਦੇ ਮੁੱਖ ਤੋਂ ਹਮੇਸ਼ਾ ਫਿੱਕੇ ਬੋਲ

ਨਿਕਲਦੇ ਆ ਉਹ ਬੋਲਾਂ 'ਚ ਕੀ ਹੁੰਦਾ? ਨਿੰਦਿਆ। ਉਹਨਾਂ ਬੋਲਾਂ 'ਚ ਕੀ ਹੁੰਦਾ? ਚੁਗਲੀਆਂ। ਉਹਨਾਂ ਬੋਲਾਂ ਵਿੱਚ ਕੀ ਹੁੰਦਾ? ਕੂੜ। ਉਹਨਾਂ ਦੇ ਬੋਲਾਂ ਵਿੱਚ ਕੀ ਹੁੰਦਾ? ਨਿੰਦਿਆ, ਇਹ ਬੁਰੀਆਈਆਂ। ਅਤੇ ਜਿਨ੍ਹਾਂ ਦੇ ਮੁੱਖ ਤੋਂ ਫਿਰ ਇਹੋ ਜਿਹੇ ਬੋਲ ਨਿਕਲਦੇ ਆ, ਉਹ ਜਦੋਂ ਉਹਨਾਂ ਦਾ ਸੱਚ ਸਾਹਮਣੇ ਆਉਂਦਾ ਨਾ, ਨਿੰਦਕ ਦਾ ਸੱਚ ਸਾਹਮਣੇ ਆਉਂਦਾ ਤਾਂ ਕੀ ਹੁੰਦਾ? ਫਿਰ ਉਹਦਾ ਸਮਾਜ ਵਿੱਚ ਮੂੰਹ ਕਾਲਾ ਹੁੰਦਾ। ਮੂੰਹ ਕਾਲਾ ਦਾ ਅਰਥ ਹੁੰਦਾ ਉਹਦੀ ਬੇਇੱਜ਼ਤੀ ਹੁੰਦੀ ਹੈ। ਮੂੰਹ ਕਾਲਾ ਮਤਲਬ ਇਹ ਨਹੀਂ ਕਿ ਉਹਦਾ ਮੂੰਹ ਕਾਲਾ ਕੀਤਾ ਜਾਂਦਾ, ਇਹਦਾ ਮਤਲਬ ਹੁੰਦਾ ਵੀ ਉਹਦੀ ਬੇਇੱਜ਼ਤੀ, ਉਹਦੀ ਇੱਜ਼ਤ ਨਹੀਂ ਹੁੰਦੀ। ਪਤਾ ਲੱਗੇ ਵੀ ਇਹ ਨਿੰਦਕ ਹੈ, ਇਹ ਚੁਗਲਖੋਰ ਹੈ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਨਾ ਵੀ ਫਲਾਣਾ ਬੰਦਾ ਬੜਾ ਚੁਗਲਖੋਰ ਹੈ, ਉਹਦੇ ਕੋਲ ਗੱਲ ਨਾ ਕਰੀ, ਇਹ ਤੋਂ ਅਗਲੀ ਅੱਗੇ ਚੁਗਲੀ ਕਰ ਦੇਗਾ। ਫਿਰ ਚਾਰ ਬੰਦੇ ਬੈਠ ਕੇ ਉਹਦੀ ਜਦੋਂ ਗੱਲ ਕਰਦੇ ਆ ਤਾਂ ਕੀ ਉਹਨੂੰ ਇੱਜ਼ਤ ਦਿੰਦੇ ਆ, ਮਾਣ ਦਿੰਦੇ ਆ? ਨਹੀਂ,

ਉਹਦੀ ਬੇਇੱਜ਼ਤੀ ਕਰਦੇ ਆ ਵੀ ਇਹੋ ਜਿਹਾ ਚੁਗਲਖੋਰ ਨਹੀਂ ਹੋਣਾ ਚਾਹੀਦਾ। ਫਿਰ ਉਸ ਮਾਲਕ ਦੇ ਦਰ ਤੇ ਦੀ ਉਹਨੂੰ ਇੱਜ਼ਤ ਨਹੀਂ ਮਿਲਣੀ। ਇੱਥੋਂ ਵੀ ਕੁਝ ਨਾ ਖਟਿਆ, ਅੱਗੋਂ ਮਾਲਕ ਦੇ ਦਰ ਤੇ ਵੀ ਉਹਨੂੰ ਮਾਣ ਸਨਮਾਨ ਨਾ ਮਿਲਿਆ। ਇਸ ਲਈ ਮਹਾਰਾਜ ਕਹਿੰਦੇ ਇਹ ਕੌਣ ਨੇ ਜਿਹੜੇ ਸਤਿਗੁਰੂ ਤੋਂ ਬਿਨਾਂ ਨਿਗੁਰੇ, ਜਿਹੜੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕਮਾਉਂਦੇ। ਉਹਨਾਂ ਦਾ ਜ਼ਿਕਰ ਗੁਰੂ ਰਾਮਦਾਸ ਮਹਾਰਾਜ ਜੀ ਕਰਦੇ ਆ। ਮਹਾਰਾਜ ਕਹਿੰਦੇ ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐ, ਜਮਾਂ ਦੀ ਪੁਰੀ ਵਿੱਚ ਜਿਹੜੇ ਬੱਧੇ ਹੋਏ ਨੇ, ਬੰਧਨਾਂ ਵਿੱਚ ਪਏ ਹੋਏ ਨੇ, ਉਹਨਾਂ ਨੂੰ ਫਿਰ ਇਹ ਜੰਮਣ ਮਰਨ ਆਵਾਗਮਨ ਦੀ ਮਾਰ ਪੈਂਦੀ ਹੈ। ਜਿਹੜੇ ਵਿਛੜੇ ਨੇ ਨਾ, ਉਹ ਬੱਧੇ ਹੋਏ ਨੇ ਬੰਧਨ, ਜਿਵੇਂ ਪਹਿਲੀ ਪੰਗਤੀ ਵਿੱਚ ਆਖਿਆ ਸੀ ਬਿਨ ਸਤਿਗੁਰੂ ਸੇਵੇ ਜੀ ਕੈ ਬੰਧਨਾ, ਉਹ ਬੰਧਨ ਵਿੱਚ ਪਏ ਜਮਾਂ ਦੀ ਪੁਰੀ ਵਾਲੇ ਫਿਰ ਉਹਨਾਂ ਨੂੰ ਜੰਮਣ ਮਰਨ ਦੀ ਮਾਰ ਪੈਂਦੀ ਰਹਿੰਦੀ ਹੈ। ਇਹ ਵੀ ਇੱਕ ਮਾਰ ਹੀ ਹੈ। ਕਈ ਤੁਸੀਂ ਐਸੀਆਂ ਜੂਨਾਂ ਵੇਖੋ ਟੇਢੀਆਂ ਮੇਢੀਆਂ, ਉਹਨਾਂ ਨੂੰ ਦੇਖ ਕੇ ਅਸੀਂ ਕਹਾਂਗੇ ਵੀ ਕੈਸੀ ਰੱਬ ਦੀ ਮਾਰ ਇਹਨਾਂ 'ਤੇ ਪਈ ਹੈ। ਕਈ ਜੀਆਂ ਦੀ ਹਾਲਤ ਵੇਖ ਕੇ ਅਸੀਂ ਕਹਿ ਸਕਦੇ ਹਾਂ ਵੀ ਇਹਨਾਂ 'ਤੇ ਦੇਖੋ ਕੈਸੀ ਰੱਬ ਦੀ ਮਾਰ ਪਈ ਹੈ। ਇਹੀ ਤਾਂ ਹੈ ਜੰਮਪੁਰ ਬੱਧੇ ਮਾਰੀਆਂ, ਕੋਈ ਵੱਖਰੀ ਥਾਂ ਥੋੜ੍ਹੀ ਬਣਾਈ ਹੈ ਜੰਮਪੁਰੀ ਵੀ ਅਸੀਂ ਇੱਥੇ ਜਹਾਜ਼ 'ਚ ਬੈਠਾਂਗੇ ਅਤੇ ਪਹੁੰਚ ਜਾਂਗੇ। ਕੋਈ ਉੱਥੇ ਰਸਤਾ ਨਹੀਂ ਹੈ, ਕੋਈ ਉੱਥੇ ਥਾਂ ਟਿਕਾਣਾ ਨਹੀਂ ਹੈ, ਬਣਿਆ ਵੱਖਰਾ, ਇੱਥੇ ਹੀ ਹੈ ਸਾਰਾ ਕੁਛ। ਇਸ ਲਈ ਮਹਾਰਾਜ ਕਹਿੰਦੇ ਉਹ ਜੰਮਪੁਰੀ ਵਿੱਚ ਬੱਧੇ ਮਾਰੀਆਂ ਔਰ ਮੂੰਹ ਕਾਲੇ ਉੱਠ ਜਾਏ, ਮੂੰਹ ਕਾਲੇ ਹੁੰਦੇ ਆ ਉਹਨਾਂ ਦੇ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ। ਇੱਥੇ ਵੀ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ, ਉੱਥੇ ਵੀ ਨਹੀਂ ਮਿਲਦੀ, ਬੇਇੱਜ਼ਤ ਹੁੰਦੇ ਆ ਉਹ, ਕਿਉਂਕਿ ਉਹਨਾਂ ਨੇ ਇੱਜ਼ਤ ਵਾਲਾ ਕੰਮ ਤੇ ਕੀਤਾ ਹੀ ਕੋਈ ਨਹੀਂ, ਮਾਣ ਸਨਮਾਨ ਵਾਲਾ ਕੋਈ ਕਰਮ ਤੇ ਕੀਤਾ ਹੀ ਨਹੀਂ। ਉਹਨਾਂ ਦੇ ਮੁੱਖ ਫਿਰ ਕਾਲੇ ਹੁੰਦੇ ਆ, ਉੱਠ ਜਾਏ ਉਹ ਮੁੱਖ ਤੇ ਕਾਲਖ ਲੈ ਕੇ ਹੀ ਚਲੇ ਜਾਂਦੇ ਆ, ਫਿਰ ਉੱਥੋਂ ਧੱਕੇ ਪੈਂਦੇ ਆ, ਫਿਰ ਆਉਂਦੇ ਆ। ਉਹ ਜੰਮਣ ਮਰਨ ਆਵਾਗਮਨ ਵਿੱਚ ਸਦਾ

ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸਲੋਕ ਦੇ ਰਾਹੀਂ ਕਿਰਪਾ ਕੀਤੀ, ਨਾਲ ਹੀ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਇਹ ਪਾਵਨ ਸਲੋਕ ਬਖਸ਼ ਕੇ ਸਾਡੇ 'ਤੇ ਕਿਰਪਾ ਕੀਤੀ। ਜਾਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪਹਿਲੇ ਜਿਹੜੀ ਵਾਰ ਹੁੰਦੀ ਸੀ ਉਹ ਪੌੜੀ ਦੇ ਰੂਪ 'ਚ ਹੁੰਦੀ ਸੀ, ਇਕੱਲੇ ਪੌੜੀ ਦੇ ਰੂਪ 'ਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੇਲੇ। ਫਿਰ ਅੱਗੇ ਸਮਾਂ ਪਾ ਕੇ ਸਲੋਕ ਨਾਲ ਰਲਾਏ ਨੇ, ਨਾਲ ਸਲੋਕਾਂ ਨੂੰ ਰਲਾਇਆ ਗਿਆ ਪੌੜੀ ਦੇ ਰੂਪ ਵਿੱਚ, ਨਾਲ ਫਿਰ ਇਹ ਵਾਰ ਜਿਹੜੀ ਹੈ ਇਹਨੂੰ ਸੰਪੂਰਨ ਕੀਤਾ। ਹੁਣ ਜਦੋਂ ਉਹ ਸਲੋਕ ਰਲਾਏ ਨੇ ਅਤੇ ਉਹਨਾਂ ਸਲੋਕਾਂ ਨੂੰ ਰਲਾਉਂਦਿਆਂ ਗੁਰੂ ਰਾਮਦਾਸ ਮਹਾਰਾਜ ਦਾ ਸਲੋਕ ਪਹਿਲਾਂ ਜਿਹੜਾ ਸੁਭਾਏ ਮਨ ਕੀਤਾ, ਫਿਰ ਦੇਖਿਆ ਵੀ ਗੁਰੂ ਅਮਰਦਾਸ ਮਹਾਰਾਜ ਦਾ ਸਲੋਕ ਵੀ ਨਾਲ ਰਲਦਾ ਇਸ ਪ੍ਰਕਰਨ ਦੇ ਨਾਲ, ਇਸ ਵਿਸ਼ੇ ਦੇ ਨਾਲ। ਫਿਰ ਉੱਥੇ ਗੁਰੂ ਅਮਰਦਾਸ ਮਹਾਰਾਜ ਦਾ ਸਲੋਕ ਵੀ ਨਾਲ ਰਲਾਇਆ ਜਿਹਦੇ 'ਚ ਕਹਿੰਦੇ ਇੱਕ ਸਤਿਗੁਰ ਕੀ ਸੇਵਾ ਕਰ ਹੈ, ਇੱਕ ਕਰ ਹੈ, ਕਰ ਹੈ ਤਾਂ ਬਹੁਤ ਬਹੁ ਵਚਨ ਹੈ ਅਤੇ ਇੱਕ ਤਾਂ ਇੱਕ ਹੀ ਹੁੰਦਾ। ਹੁਣ ਇੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਲੱਗ ਗਈ, ਇਹਦਾ ਮਤਲਬ ਕਈ, ਇੱਥੇ ਕਈਆਂ ਦੇ ਦਾ ਜ਼ਿਕਰ ਹੋ ਰਿਹਾ। ਜਿੱਥੇ ਕੱਕੇ ਨੂੰ ਸਿਹਾਰੀ ਆ ਗਈ ਉੱਥੇ ਇੱਕ ਦੀ ਗੱਲ ਨਹੀਂ ਹੋ ਰਹੀ, ਇੱਥੇ ਅਰਥ ਕਰਾਂਗੇ ਕਈ ਸਤਿਗੁਰੂ ਜੀ ਦੀ ਦੱਸੀ ਹੋਈ ਸੇਵਾ ਨੂੰ ਚਾਕਰ ਬਣ ਕੇ ਚਾਕਰੀ ਕਰਕੇ ਨਿਭਾ ਰਹੇ ਨੇ। ਸਾਨੂੰ ਮਹਾਰਾਜ ਚਾਕਰ ਬਣਨਾ ਸਿਖਾਉਂਦੇ ਆ, ਗੋਲੇ ਬਣਨਾ, ਸੇਵਕ ਬਣਨਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੀ ਮੈਂ ਤੈਨੂੰ ਸੇਵਾ ਕਹਿੰਦਾ ਨਾ ਕਰਨ ਵਾਸਤੇ, ਉਹਦੇ ਲਈ ਪਹਿਲਾਂ ਤੈਨੂੰ ਗੋਲਾ ਬਣਨਾ ਪੈਣਾ, ਉਹਦੇ ਲਈ ਸੇਵਕ ਬਣਨਾ ਪੈਣਾ, ਉਹਦੇ ਲਈ ਦਾਸ ਬਣਨਾ ਪੈਣਾ। ਜੇ ਤੂੰ ਆਇਆ ਆ ਕੇ ਸੇਵਾ ਵਿੱਚ ਲੱਗ ਗਿਆ, ਚੌਥੇ ਦਿਨ ਤੂੰ ਹਉਮੈ ਦੀ ਬੋਲੀ ਬੋਲਣ ਲੱਗ ਜਾਏਗਾ। ਚੌਥੇ ਦਿਨ ਤਾਂ ਤੂੰ ਮੈਨੂੰ ਵੀ ਕੁਝ ਨਹੀਂ ਸਮਝੇਗਾ, ਤੂੰ ਕਹੇਗਾ ਸਤਿਗੁਰੂ ਤੁਸੀਂ ਕੌਣ, ਮੈਂ ਹੀ ਹਾਂ ਸਭ ਕੁਝ ਕਰਨ ਵਾਲਾ। ਚਾਕਰ ਲੱਗੇ ਚਾਕਰੀ ਨਾਲੇ ਗਾਰਬ ਵਾਦ, ਚਾਕਰ ਚਾਕਰੀ ਲੱਗ ਗਿਆ, ਸੇਵਾ ਕਰਨ ਵਾਲਾ ਸੇਵਾ 'ਚ ਲੱਗ ਗਿਆ, ਚਾਰ ਦਿਨ ਬਾਅਦ ਹਉਮੈ ਦੀ ਬੋਲੀ ਬੋਲਣ ਲੱਗ ਪਿਆ, ਕਿਉਂਕਿ ਉਹ ਗੋਲਾ ਨਹੀਂ ਸੀ ਬਣਿਆ, ਉਹ ਸੇਵਕ ਨਹੀਂ ਸੀ ਬਣਿਆ, ਉਹ ਦਾਸ ਨਹੀਂ ਸੀ ਬਣਿਆ। ਲੱਗ ਗਿਆ ਚੌਥੇ ਦਿਨ ਬਾਅਦ ਗਰਭਵਾਦ, ਝਗੜੇ ਕਰਨ ਲੱਗ ਗਿਆ। ਪ੍ਰਿਥੀ ਚੰਦ ਨੇ ਸੇਵਾ ਨਹੀਂ ਸੀ ਕਮਾਈ, ਗੁਰੂ ਦਾ ਉਪਦੇਸ਼ ਲੈ ਕੇ ਲੜਾਈ ਕਰਨ ਲੱਗ ਗਿਆ, ਝਗੜਾ ਕਰਨ ਲੱਗ ਗਿਆ, ਚਾਕਰ ਨਹੀਂ ਸੀ ਬਣਿਆ, ਗੋਲਾ ਨਹੀਂ ਬਣ ਸਕਿਆ ਪ੍ਰਿਥੀ ਚੰਦ, ਝਗੜਾ ਕਰਨ ਲੱਗ ਗਿਆ। ਬਾਬਾ ਦਾਤੂ ਜੀ ਸੇਵਕ ਨਹੀਂ ਸੀ ਬਣੇ, ਗੁਰੂ ਅਮਰਦਾਸ ਜੀ ਨਾਲ ਝਗੜਾ ਕਰਨ ਲੱਗ ਗਏ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਸਤਿਗੁਰੂ ਦੇ ਰਾਹੀਂ ਸੇਵਾ, ਚਾਕਰ ਬਣ ਕੇ ਚਾਕਰੀ ਕਰੇਗਾ ਉਹਦਾ ਫਲ ਹੈ, ਨਹੀਂ ਤਾਂ ਚਾਕਰ ਲੱਗੇ ਚਾਕਰੀ ਨਾਲੇ ਗਰਭ ਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਫਿਰ ਉਹ ਚਾਕਰੀ ਕਾਹਦੀ ਹੈ ਜੇ ਖਸਮ ਦੀ ਖੁਸ਼ੀ ਹੋਈ ਨਾ ਮਿਲੀ, ਉਹ ਨੌਕਰ ਕਾਹਦਾ ਜਿਹਨੂੰ ਆਪਣੇ ਮਾਲਕ ਦੀ ਖੁਸ਼ੀ ਨਾ ਨਸੀਬ ਹੋਵੇ। ਇਸ ਵਾਸਤੇ ਮਹਾਰਾਜ ਕਹਿੰਦੇ ਇੱਕ ਕਈ ਸਤਿਗੁਰ ਕੀ ਸੇਵਾ ਕਰੇ, ਕਰਦੇ ਨੇ ਸਤਿਗੁਰੂ ਦੀ ਦੱਸੀ ਹੋਈ ਸੇਵਾ ਕਮਾਉਂਦੇ ਨੇ, ਕਿਵੇਂ ਚਾਕਰ ਬਣ ਕੇ ਚਾਕਰੀ ਕਰਕੇ ਮਨ ਨੂੰ ਦਾਸ, ਮਨ ਨੂੰ ਗੋਲਾ, ਮਨ ਨੂੰ ਸੇਵਕ ਬਣਾ ਕੇ। ਹਰ ਨਾਮੇ ਲੱਗੈ ਪਿਆਰ, ਉਹਨਾਂ ਦਾ ਫਿਰ ਪਰਮੇਸ਼ਵਰ ਦੇ ਨਾਮ ਨਾਲ ਪਿਆਰ ਬਣ ਆਉਂਦਾ ਹੈ, ਉਹਨਾਂ ਨੂੰ ਫਿਰ ਨਾਮ ਦੇ ਨਾਲ ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ। ਅਤੇ ਜਿਨ੍ਹਾਂ ਦਾ ਨਾਮ ਨਾਲ ਪਿਆਰ ਬਣ ਜਾਏ ਉਹ ਫਿੱਕਾ ਬੋਲ ਹੀ ਨਹੀਂ ਸਕਦੇ। ਕਈ ਵਾਰ ਆਪਾਂ ਮਹਿਸੂਸ ਕੀਤਾ ਜਾਂ ਦੇਖਿਆ ਜਾਂ ਸੁਣਿਆ ਬੜੀ ਵਾਰ ਹੈ, ਜੇ ਕਿਸੇ ਅੰਦਰ ਨਾਮ ਰਸ ਨਾ ਹੋਏਗਾ, ਉਹ ਚਾਕਰ ਬਣ ਕੇ ਸੇਵਾ 'ਤੇ ਕਮਾ ਰਿਹਾ, ਤੁਸੀਂ ਮਾੜਾ ਜਿਹਾ ਉਹਨੂੰ ਟੋਕ ਕੇ ਰੋਕ ਕੇ ਦੇਖੋ, ਗਲ ਪੈ ਜਾਏਗਾ ਤੁਹਾਡੇ, ਫਿੱਕਾ ਬੋਲੇਗਾ, ਕੌੜਾ ਬੋਲੇਗਾ, ਅੱਖਾਂ ਕੱਢੇਗਾ ਤੁਹਾਨੂੰ। ਇਹਦਾ ਮਤਲਬ ਹਜੇ ਨਾਮ ਨਾਲ ਪਿਆਰ ਨਹੀਂ ਬਣਿਆ, ਅੰਦਰ ਰਸ ਨਹੀਂ ਬਣਿਆ। ਜੇ ਰਸ ਬਣਿਆ ਹੁੰਦਾ ਫਿਰ ਉਹਦੇ ਅੱਖਾਂ ਦੇ ਵਿੱਚ ਕ੍ਰੋਧ ਨਹੀਂ ਸੀ ਆਉਣਾ, ਉਹਦੇ ਮੁੱਖ 'ਤੇ ਫਿੱਕਾ ਬੋਲ ਨਹੀਂ ਸੀ ਆਉਣਾ, ਉਹਦੇ ਹੱਥ ਜੁੜੇ ਹੋਣੇ ਸੀ, ਉਹਨੇ ਆਖਣਾ ਸੀ ਭਲਾ ਹੋਵੇ ਤੇਰਾ, ਤੂੰ ਮੈਨੂੰ ਦੱਸ ਦਿੱਤਾ ਸੇਵਾ ਕਿੱਦਾਂ ਕਰੀਦੀ ਹੈ, ਤੂੰ ਮੈਨੂੰ ਦੱਸ ਦਿੱਤਾ। ਇਸ ਲਈ ਮਹਾਰਾਜ ਦੇ ਇਹਨਾਂ ਬਚਨਾਂ ਨੂੰ ਧਿਆਨ ਲਾ ਕੇ ਸੁਣੀਏ। ਇੱਕ ਸਤਿਗੁਰ ਕੀ ਸੇਵਾ ਕਰੈ ਚਾਕਰੀ,
ਹਰ ਨਾਮੇ ਲੱਗੈ ਪਿਆਰ, ਜਿਹੜੇ ਸਤਿਗੁਰੂ ਦੀ ਦੱਸੀ ਸੇਵਾ ਨੂੰ ਚੱਕਰੀ ਭਾਵ ਸੇਵਕ ਬਣ ਕੇ ਸੇਵਾ ਕਮਾਉਂਦੇ ਨੇ ਉਹਨਾਂ ਦਾ ਨਾਮ ਨਾਲ

ਜਿਹੜੇ ਸਤਿਗੁਰੂ ਦੀ ਦਸੀ ਸੇਵਾ ਕਮਾਉਂਦੇ ਆ, ਇਤਿਹਾਸ ਸਾਡੇ ਸਾਹਮਣੇ ਆ। ਜੇ ਭਾਈ ਲਹਿਣਾ ਜੀ ਆ ਕੇ ਸੇਵਕ ਬਣ ਕੇ ਸੇਵਾ ਕਰ ਰਹੇ ਆ ਨਾ, ਭਾਈ ਲਹਿਣਾ ਜੀ ਆਏ ਸੇਵਕ ਬਣ ਕੇ ਸੇਵਾ ਕਰਦੇ ਆ, ਹਜੇ ਮਹਾਰਾਜ ਦੇ ਮੁੱਖ ਤੋਂ ਬੋਲ ਪੂਰੇ ਨਹੀਂ ਸੀ ਹੁੰਦੇ, ਉਸੇ ਵੇਲੇ ਸੇਵਾ 'ਚ ਤੁਰ ਪੈਂਦੇ ਸੀ, ਉਸੇ ਵੇਲੇ ਹੁਕਮ ਮੰਨ ਕੇ ਤੁਰ ਪੈਣਾ, ਅਤੇ ਬਾਬਾ ਸ਼੍ਰੀ ਚੰਦ ਜੀ ਅੱਗੋਂ ਜਵਾਬ ਦਿੰਦੇ ਸੀ। ਇਤਿਹਾਸ ਗਵਾਹ ਹੈ, ਪੁੱਤਰੀ ਕੌਲ ਨਾ ਪਾਲਿਓ, ਉਹਨਾਂ ਨੇ ਕੌਲ ਨਹੀਂ ਪਾਲਿਆ। ਬਾਬਾ ਲਖਮੀ ਦਾਸ ਜੀ ਨੇ ਆਖਿਆ, ਮਹਾਰਾਜ ਅਸੀਂ ਕੋਈ ਚਾਕਰ ਥੋੜ੍ਹੀ ਹਾਂ, ਅਸੀਂ ਕੋਈ ਸੇਵਕ ਥੋੜ੍ਹੀ ਹਾਂ, ਅਸੀਂ ਤਾਂ ਤੁਹਾਡੇ ਪੁੱਤਰ ਹਾਂ। ਪਰ ਭਾਈ ਲਹਿਣਾ ਜੀ ਨੇ ਇੱਕ ਵਾਰੀ ਨਹੀਂ ਜਵਾਬ ਦਿੱਤਾ, ਭਾਵੇਂ ਅੱਧੀ ਰਾਤ ਹੈ, ਭਾਵੇਂ ਸਿਖਰ ਦੁਪਹਿਰ ਹੈ, ਅਤੇ ਭਾਵੇਂ ਕਿੱਕਰ ਦਾ ਰੁੱਖ ਹੈ, ਉਹ ਕਹਿੰਦੇ ਮੇਰੇ ਲਈ ਨਾ ਦਿਨ ਹੈ ਨਾ ਰਾਤ ਹੈ ਨਾ ਕਿੱਕਰ ਦਾ ਰੁੱਖ, ਮੇਰੇ ਲਈ ਤਾਂ ਗੁਰੂ ਦਾ ਹੁਕਮ ਹੈ। ਮੈਨੂੰ ਤਾਂ ਜਿਸ ਪਾਸੇ ਗੁਰੂ ਮਹਾਰਾਜ ਨੇ ਤੋਰਨਾ, ਮੈਂ ਤਾਂ ਚੁੱਪ ਕਰਕੇ ਤੁਰਨਾ, ਮੈਂ ਸਤਿਗੁਰੂ ਦੀ ਦਸੀ ਸੇਵਾ ਕਮਾਉਣੀ ਹੈ, ਉੱਥੇ ਕਿੰਤੂ ਪਰੰਤੂ ਨਹੀਂ ਹੈ। ਇਸੇ ਤਰ੍ਹਾਂ ਤੁਸੀਂ ਅੱਗੇ ਦੇਖੋ, ਧੀਰ ਮੱਲ ਵੱਲ ਦੇਖ ਲਓ, ਰਾਮ ਰਾਏ ਵੱਲ ਦੇਖ ਲਓ। ਸਤਿਗੁਰੂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਕੇ ਚਾਕਰੀ ਕੀਤੀ, ਹਰ ਨਾਮੇ ਲੱਗੇ ਪਿਆਰ, ਨਾਮ ਨਾਲ ਉਹਨਾਂ ਦੀ ਪ੍ਰੀਤ ਬਣ ਆਈ। ਨਾਨਕ ਗੁਰੂ ਅਮਰਦਾਸ ਜੀ ਆਖਦੇ ਨੇ, ਜਨਮ ਸਵਾਰਨ ਆਪਣਾ, ਉਹ ਆਪਣਾ ਜਨਮ ਸਵਾਰ ਲੈਂਦੇ ਆ। ਸਤਿਗੁਰੂ ਜੀ ਜੋ ਸਾਨੂੰ ਗੁਰਬਾਣੀ ਵਿੱਚ ਹੁਕਮ ਕਰ ਰਹੇ ਆ, ਉਹ ਸਾਡੇ ਜਨਮ ਸਵਾਰਨ ਲਈ ਕਰ ਰਹੇ ਆ, ਵਿਗਾੜਨ ਲਈ ਥੋੜ੍ਹੀ। ਹੁਣ ਮਾਂ ਬਾਪ ਜੇ ਝਿੜਕਾਂ ਮਾਰਦੇ ਤੇ ਬੱਚੇ ਨੂੰ ਵਿਗਾੜਨ ਲਈ, ਮਾਂ ਬਾਪ ਝਿੜਕਾਂ ਮਾਰਦੇ ਆ, ਰੋਜ਼ ਸਮਝਾਉਂਦੇ ਆ, ਸਵੇਰੇ ਉੱਠ ਕੇ ਹੀ ਮਾਂ ਬਾਪ ਧੀ ਪੁੱਤ ਨੂੰ ਸਮਝਾਉਣ ਲੱਗ ਜਾਂਦੇ ਆ, ਉਹ ਕਾਹਦੇ ਲਈ? ਤਾਂ ਕਿ ਇਹਦੀ ਜ਼ਿੰਦਗੀ ਬਣ ਜਾਏ, ਇਹਦਾ ਜਨਮ ਸਵਰ ਜਾਏ, ਇਹ ਕੁਛ ਬਣ ਜਾਏ ਇਹ। ਅਤੇ ਜੇ ਬੱਚੇ ਨੂੰ ਅੱਗੇ ਲੱਗੇ, ਇਹ ਤੂੰ ਤੁਹਾਡਾ ਤਾਂ ਕੰਮ ਹੀ ਇਹੀ ਹੈ, ਹਰ ਵੇਲੇ ਬੋਲਦੇ ਰਹਿੰਦੇ, ਸਮਝਾਉਂਦੇ ਰਹਿੰਦੇ, ਧੀ ਮਾਂ ਨੂੰ ਕਵੇ, ਪੁੱਤ ਪਿਓ ਨੂੰ ਕਵੇ, ਤੁਹਾਡੇ ਕੋਲ ਕੋਈ ਕੰਮ ਹੀ ਨਹੀਂ ਹੋਰ, ਜਦੋਂ ਦੇਖੋ ਸਮਝਾਉਂਦੇ ਰਹਿੰਦੇ ਹੋ। ਅਤੇ ਮਾਂ ਬਾਪ ਨੂੰ ਪਤਾ ਵੀ ਤੇਰੀ ਜ਼ਿੰਦਗੀ ਬਣ ਜਾਏ, ਤਾਂ ਹੀ ਬੋਲਦੇ ਹਾਂ, ਤਾਂ ਹੀ ਸਮਝਾਉਂਦੇ ਹਾਂ। ਹੁਣ ਅੱਗੇ ਬੱਚੇ ਨੂੰ ਨਾ ਸਮਝ ਆਵੇ ਤਾਂ ਕਸੂਰ ਕਿਹਦਾ ਹੈ? ਸਤਿਗੁਰੂ ਜੀ ਵੀ ਮਾਂ ਬਾਪ ਬਣ ਕੇ ਸਾਨੂੰ ਗੁਰਦੇਵ, ਮਾਤਾ ਗੁਰਦੇਵ, ਪਿਤਾ ਬਣ ਕੇ ਸਮਝਾਉਂਦੇ ਆ। ਹੁਣ ਸਾਨੂੰ ਗੁਰਬਾਣੀ ਦੀ ਸਮਝ ਨਾ ਆਵੇ ਤਾਂ ਕਸੂਰ ਕਿਹਦਾ? ਸਤਿਗੁਰੂ ਤਾਂ ਸਾਡੇ ਭਲੇ ਲਈ ਸਮਝਾ ਰਹੇ ਆ ਨਾ, ਜੋ ਗੁਰ ਕਹੇ ਸੋਈ ਭਲ ਮਾਨੋ, ਤੁਹਾਡਾ ਜਨਮ ਸਵਰ ਜਾਏਗਾ। ਜੇ ਸਤਿਗੁਰੂ ਜੀ ਸਮਝਾਉਂਦੇ ਆ ਤਾਂ ਸਾਡੇ ਭਲੇ ਵਾਸਤੇ, ਸਾਡੇ ਜਨਮ ਨੂੰ ਸਵਾਰਨ ਵਾਸਤੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ, ਗਵਾਏ ਜੀਓ। ਗੁਰਮੁਖ ਜਨਮ ਸਵਾਰ ਦਰਗਹ, ਚੱਲਿਆ ਸਵਾਰ, ਸਵਾਰ ਕੇ ਚੱਲਿਆ, ਵਿਗਾੜ ਕੇ ਥੋੜ੍ਹੀ ਚੱਲਿਆ, ਵਿਗਾੜ ਵਾਲਾ ਤਾਂ ਜਾ ਹੀ ਨਹੀਂ ਸਕਦਾ, ਉਹ ਤਾਂ ਉਰਾਰ ਹੀ ਰਹਿ ਜਾਏਗਾ। ਅਸੀਂ ਜੇ ਗੁਰਬਾਣੀ ਪੜ੍ਹਦੇ ਸੁਣਦੇ ਹਾਂ, ਉਹਦੇ 'ਤੇ ਅਮਲ ਵੀ ਕਰੀਏ, ਉਹ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਹੈ। ਅਸੀਂ ਆਪਣੇ ਜੀਵਨ ਨੂੰ ਸਵਾਰਨਾ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ। ਤਾਂ ਗੁਰੂ ਮਹਾਰਾਜ ਕਹਿੰਦੇ, ਉਹ ਫਿਰ ਕੀ ਕਰਦੇ ਨੇ, ਜਨਮ ਸਵਾਰਨ ਆਪਣਾ, ਉਹ ਗੁਰਮੁਖ ਆਪਣਾ ਜਨਮ ਸਵਾਰਦੇ ਨੇ, ਕੁੱਲ ਕਾ ਕਰਨ ਉਧਾਰ, ਉਹ ਕੁੱਲ ਦਾ ਵੀ ਉਧਾਰ ਕਰ ਦਿੰਦੇ ਆ। ਜਿਸ ਕੁੱਲ ਵਿੱਚ ਆਏ ਹੋਣ, ਉਹ ਕੁੱਲ ਦਾ ਨਾਮ ਵੀ ਰੋਸ਼ਨ ਕਰ ਦਿੰਦੇ ਆ। ਜੇ ਭਾਈ ਜੇਠਾ ਜੀ ਆਏ ਗੁਰੂ ਅਮਰਦਾਸ ਮਹਾਰਾਜ ਕੋਲ, ਤੇ ਨਾਮ ਕਿਹਦਾ ਰੋਸ਼ਨ ਹੋਇਆ? ਬੈਠਾ ਸੋਢੀ ਪਾਤਸ਼ਾਹ। ਜੇ ਗੁਰੂ ਅਮਰਦਾਸ ਮਹਾਰਾਜ ਆਏ ਤੇ ਨਾਮ ਕਿਹਦਾ ਰੋਸ਼ਨ ਹੋਇਆ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਇਸ ਵਾਸਤੇ ਉਹ ਆਪਣੀ ਕੁੱਲ ਦਾ ਨਾਮ ਵੀ ਰੋਸ਼ਨ ਕਰ ਦਿੰਦੇ ਆ। ਕੁੱਲ ਦੋ ਤਰ੍ਹਾਂ ਦੀ ਹੈ, ਇੱਕ ਜਿਸ ਕੁੱਲ ਵਿੱਚ ਅਸੀਂ ਜਨਮ ਲਿਆ ਹੈ, ਔਰ ਇੱਕ ਆਹ ਕੁੱਲ ਹੈ ਜਿਹੜਾ ਮਨੁੱਖਾ ਜਨਮ ਹੈ, ਇਹ ਵੀ ਇੱਕ ਕੁੱਲ ਹੈ, ਅਸੀਂ ਮਨੁੱਖਾ ਜਨਮ ਵਾਲੀ ਕੁੱਲ 'ਚ ਆਏ ਹਾਂ, ਜਿਹਦੇ ਵਿੱਚ ਸਾਡਾ ਇੱਕ ਪਰਿਵਾਰ ਹੈ। ਸੁਰਤ, ਮਤ, ਮਨ, ਬੁੱਧ, ਇਹ ਜੀਵ, ਇਹ ਸਾਰਾ ਪਰਿਵਾਰ ਹੈ ਸਾਡਾ, ਕੁੱਲ ਦਾ ਉਧਾਰ ਹੋ ਜਾਂਦਾ ਹੈ। ਮਨ ਦੇ ਤਲ 'ਤੇ, ਮਤ ਦੇ ਤਲ 'ਤੇ, ਬੁੱਧ ਦੇ ਤਲ 'ਤੇ, ਜੀਵ ਆਤਮਾ ਦੇ ਤਲ 'ਤੇ, ਇਹ ਸਾਰੇ ਕੁੱਲ ਦਾ ਹੀ ਉਧਾਰ ਹੋ ਜਾਂਦਾ ਹੈ।
ਤੇ ਜੇ ਬਾਹਰੀ ਦੇਖਾਂਗੇ ਤੇ ਕੁੱਲ ਦਾ ਨਾਮ ਰੋਸ਼ਨ ਹੋ ਜਾਂਦਾ ਹੈ। ਉਹ ਆਪ ਵੀ ਤਰਦਾ ਹੈ, ਹੋਰਾਂ ਨੂੰ ਵੀ ਤਾਰ ਦਿੰਦਾ ਹੈ। ਨਾਨਕ ਜਨਮ ਸਵਾਰਨ ਆਪਣਾ, ਕੁੱਲ ਕਾ ਕਰਨ ਉਧਾਰ ਕੌਣ। ਕਹਿੰਦੇ ਜਿਹੜੇ ਸਤਿਗੁਰੂ ਦੀ ਦੱਸੀ ਸੇਵਾ ਨੂੰ ਸੇਵਕ ਬਣ ਕੇ ਕਮਾਉਂਦੇ ਨੇ ਔਰ ਨਾਮ ਨਾਲ ਪ੍ਰੀਤ ਪਾ ਲੈਂਦੇ ਨੇ, ਉਹ ਫਿਰ ਆਪਣਾ ਜਨਮ ਸਵਾਰ ਕੇ ਆਪਣੀ ਕੁੱਲ ਦਾ ਉਧਾਰ ਕਰਦੇ, ਭਾਵ ਆਪਣੀ ਕੁੱਲ ਦਾ ਨਾਮ ਰੋਸ਼ਨ ਕਰਦੇ।

ਰੂਪ ਪੌੜੀ ਕੀ ਹੈ? ਸਾਰ, ਇਸ ਵਾਰ ਦਾ ਸਾਰ ਹੈ। ਪੌੜੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਜਿਹਨੇ ਸਤਿਗੁਰੂ ਦੀ ਦੱਸੀ ਸੇਵਾ ਨੂੰ ਕਮਾਇਆ, ਜਿਹਦੇ ਅੰਦਰ ਨਾਮ ਦੇ ਪ੍ਰਤੀ ਪ੍ਰੀਤ ਪ੍ਰੇਮ ਪੈਦਾ ਹੋ ਗਿਆ, ਜਿਹਨੇ ਆਪਣਾ ਅਤੇ ਕੁੱਲ ਦਾ ਉਧਾਰ ਕਰ ਕੀਤਾ, ਉਹਦੀ ਅਵਸਥਾ ਕਿੱਦਾਂ ਦੀ ਹੋ ਗਈ? ਉਹਦਾ ਜੀਵਨ ਕਿੱਦਾਂ ਦਾ ਹੋ ਗਿਆ? ਉਹਦਾ ਜੀਵਨ ਸੀ ਕਿ ਉਹਨੂੰ ਪਰਮੇਸ਼ਵਰ ਹੀ ਦਿਸਦਾ, ਹੋਰ ਕੋਈ ਦਿਸਦਾ ਹੀ ਨਹੀਂ ਹੈ। ਜਿਹੜਾ ਗੁਰਮੁਖ ਜਨਮ ਸਵਾਰਦਾ ਨਾ, ਉਹਨੂੰ ਹਰ ਥਾਂ ਉਹੀ ਦਿਸਦਾ, ਉਹਨੂੰ ਕੋਈ ਹੋਰ ਦਿਸਦਾ ਹੀ ਨਹੀਂ, ਕਿਉਂਕਿ ਉਹਦੇ ਅੰਦਰ ਕੋਈ ਕਿਸੇ ਪ੍ਰਕਾਰ ਦਾ ਵਿਤਕਰਾ, ਨਫ਼ਰਤ, ਈਰਖਾ ਰਹਿ ਨਹੀਂ ਜਾਂਦੀ। ਜਿਸ ਦਿਨ ਆਪਾਂ ਸਾਰੇ ਹੀ, ਜਾਂ ਜਿੱਥੇ ਤੱਕ ਕੋਈ ਸੁਣਦਾ, ਜਿਸ ਦਿਨ, ਮੈਂ ਵੀ ਵਿੱਚੇ ਹੀ ਹਾਂ, ਜਿਸ ਦਿਨ ਸਾਨੂੰ ਗੁਰੂ ਦੀ ਸੰਗਤ ਕਰਨੀ ਆ ਗਈ, ਹੁਣ ਤੁਸੀਂ ਕਹੋਗੇ ਵੀ ਅਜੇ ਆਈ ਨਹੀਂ, ਨਹੀਂ ਆਈ। ਜਿਹਨੂੰ ਗੁਰੂ ਦੀ ਸੰਗਤ ਕਰਨੀ ਆ ਗਈ, ਉਹਦੇ ਅੰਦਰ ਨਫ਼ਰਤ ਤਾਂ ਹੋ ਹੀ ਨਹੀਂ ਸਕਦੀ, ਉਹਦੇ ਅੰਦਰ ਵਿਤਕਰਾ ਤਾਂ ਹੋ ਹੀ ਨਹੀਂ ਸਕਦਾ, ਉਹਦੇ ਅੰਦਰ ਕਿਸੇ ਪ੍ਰਤੀ ਕੋਈ ਨਫ਼ਰਤ ਈਰਖਾ ਹੋਈ ਨਹੀਂ। ਜੇ ਅੰਦਰ ਭਰਿਆ ਪਿਆ ਨਫ਼ਰਤ ਨਾਲ, ਫਿਰ ਗੁਰੂ ਦੀ ਸੰਗਤ ਹਜੇ ਕਰ ਹੀ ਨਹੀਂ ਸਕਿਆ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਜਦੋਂ ਦੀ ਮੈਂ ਗੁਰੂ ਦੀ ਸੰਗਤ ਨੂੰ ਪਾ ਲਿਆ, ਬਿਸਰ ਗਈ ਸਭ ਤਾਤ ਪਰਾਈ। ਹੁਣ ਕੀ ਹੋਇਆ? ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਜਦੋਂ ਦੀ ਮੈਂ ਗੁਰੂ ਦੀ ਸੰਗਤ ਕੀਤੀ, ਆਹ ਜੀਵਨ ਮੇਰਾ ਬਣ ਗਿਆ। ਹੁਣ ਸਾਰੇ ਝਾਤੀਆਂ ਮਾਰੋ ਆਪਣੇ ਅੰਦਰ ਕਿ ਮੇਰਾ ਆਹ ਜੀਵਨ ਬਣ ਗਿਆ। ਜਿਨ੍ਹਾਂ ਦਾ ਬਣਿਆ ਹੋਏਗਾ, ਮੁਬਾਰਕ ਹੈ ਤੁਹਾਨੂੰ, ਤੁਹਾਡਾ ਆਉਣਾ ਸਫਲ ਹੋ ਗਿਆ, ਤੁਹਾਡੇ ਕਰਕੇ ਕਿਤੇ ਸਾਡਾ ਵੀ ਆਉਣਾ ਸਫਲ ਹੋ ਜਾਏ। ਸੰਗਤ ਹੈ ਨਾ, ਸੰਗਤ ਵਿੱਚ ਪਤਾ ਨਹੀਂ ਕਿਹੜੀਆਂ ਰੂਹਾਂ ਬੈਠੀਆਂ ਹੋਣਗੀਆਂ, ਜਿਨ੍ਹਾਂ ਨੇ ਵਾਕਈ ਗੁਰੂ ਦਾ ਸੰਗ ਕਰਕੇ ਇਹ ਅਵਸਥਾ ਪਾ ਲਈ, ਅਤੇ ਉਹਨਾਂ ਦਾ ਸੰਗ ਕਰਕੇ ਕਿਤੇ ਸਾਡੇ ਵਰਗੇ ਵੀ ਤਰ ਜਾਣ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ, ਮੇਰੇ ਵਰਗੇ ਪਾਪੀ ਦੇ ਵੀ ਕਿਤੇ ਗਤੀ ਹੋ ਜਾਏ ਇਹ ਸੰਗਤ ਕਰਕੇ। ਇਸ ਲਈ ਸਤਿਗੁਰੂ ਮਹਾਰਾਜ ਜੀ ਇੱਥੇ ਸਮਝਾਉਂਦੇ ਆ ਪੌੜੀ ਰੂਪ ਵਿੱਚ ਕਿ ਜਿਹਨੇ ਸਤਿਗੁਰ ਦੀ ਦੱਸੀ ਸੇਵਾ ਨੂੰ ਸੇਵਕ ਬਣ ਕੇ ਕਮਾਇਆ, ਉਹ ਭਾਈ ਕਨਈਆ ਜੀ ਬਣ ਗਏ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ ਪਿਆ। ਮਹਾਰਾਜ ਮੈਂ ਕੀ ਕਰਾਂ, ਮੇਰਾ ਕੀ ਕਸੂਰ ਹੈ, ਮੈਨੂੰ ਤਾਂ ਤੁਹਾਡੇ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ ਪਿਆ। ਮੈਂ ਤਾਂ ਜਿੱਧਰ ਦੇਖਾਂ ਤੂੰ ਹੀ ਤੂੰ, ਜਹ ਜਹ ਪੇਖੋ ਤਾਂ ਹਜ਼ੂਰ ਦੂਰ ਕਤੋਂ ਨਾ ਜਾਈ। ਹੁਣ ਮਹਾਰਾਜ ਕਹਿੰਦੇ ਜਿਹਨੇ ਜਨਮ ਸਵਾਰਿਆ, ਜਿਹਨੇ ਆਪਣਾ ਆਪਣੀ ਕੁੱਲ ਦਾ ਉਧਾਰ ਕੀਤਾ, ਉਹਦਾ ਜੀਵਨ ਕੀ ਸੀ? ਉਹਦੇ ਵਿੱਚੋਂ ਮੈਂ ਨਹੀਂ ਸੀ ਨਿਕਲੀ। ਉਹਨੇ ਆਖਿਆ ਆਪੇ ਚਾਟ ਸਾਲ ਆਪ ਹੈ। ਚਾਟ ਸਾਲ ਪਾਠਸ਼ਾਲਾ, ਧਰਮਸ਼ਾਲ, ਜਿੱਥੇ ਬੈਠ ਕੇ ਉਹਦੇ ਨਾਮ ਦੀ ਕਮਾਈ ਹੋਣੀ ਹੈ, ਜਿਹਨੂੰ ਧਰਮਸ਼ਾਲ ਵੀ ਕਿਹਾ ਗਿਆ, ਪਾਠਸ਼ਾਲ ਵੀ ਕਿਹਾ, ਅੱਜ ਆਪਾਂ ਜਿਹਨੂੰ ਗੁਰੂ ਦਾ ਦਰ ਕਹਿੰਦੇ ਹਾਂ। ਇਹ ਵਾਹਿਗੁਰੂ ਜੀ, ਆਹ ਜਿਹੜਾ ਦਰ ਹੈ ਇਹ ਵੀ ਤੂੰ ਆਪ ਹੈ, ਔਰ ਪਾਂਦਾ ਵੀ ਤੂੰ ਆਪ ਹੈ। ਪਾਂਦਾ ਕੌਣ ਹੈ? ਤੁਹਾਨੂੰ ਗੁਰੂ ਗ੍ਰੰਥ ਸਾਹਿਬ, ਉਹ ਪਾਂਦਾ ਵੀ ਤੂੰ ਹੈ। ਇਹ ਚਾਟਸਾਲ ਵੀ ਤੇਰੀ ਹੈ, ਇਹਦੇ ਵਿੱਚ ਪੜ੍ਹਾਉਣ ਵਾਲਾ ਪਾਂਦਾ ਵੀ ਤੂੰ ਹੈ, ਔਰ ਜਿਹੜੇ ਚਾਟੜੇ ਪੜ੍ਹਨ ਆਏ ਹੋਏ ਨੇ ਇਹਨਾਂ ਚਾਟੜਿਆਂ 'ਚ ਵੀ ਤੂੰ ਹੀ ਵਰਤ ਰਿਹਾ। ਸੰਸਾਰ ਵਿੱਚ ਵੀ ਤੂੰ ਹੈ, ਜਿੱਥੇ ਵਿੱਦਿਆ ਹਾਸਲ ਕਰਨੀ ਹੈ ਅਸੀਂ, ਉੱਥੇ ਵੀ ਤੂੰ ਵਰਤ ਰਿਹਾ, ਔਰ ਜਿਹੜਾ ਪਾਂਧਾ ਪੜ੍ਹਾ ਰਿਹਾ ਉਹਦੇ ਵਿੱਚ ਵੀ ਤੂੰ ਵਰਤ ਰਿਹਾ, ਔਰ ਜਿਹੜੇ ਚਾਟੜੇ ਅਚਾਟੜੇ ਹੀ ਬੈਠੇ ਹੋਏ ਆ, ਜਿਹਨਾਂ ਨੂੰ ਵਿਦਿਆਰਥੀ ਕਹਿ ਦਿੰਦੇ ਹਾਂ ਆਪਾਂ ਦੁਨਿਆਵੀ ਪੜ੍ਹਾਈ ਵਿੱਚ, ਇੱਥੇ ਆਪਾਂ ਸਿੱਖਿਆਰਥੀ ਕਹਿ ਦਿੰਦੇ ਹਾਂ। ਉੱਥੇ ਵਿਦਿਆਰਥੀ ਹੈ, ਇੱਥੇ ਸਿੱਖਿਆਰਥੀ ਹੈ। ਉੱਥੇ ਬਾਹਰ ਦੀ ਵਿੱਦਿਆ ਹੈ, ਇੱਥੇ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਹੈ। ਇਹਨਾਂ ਵਿੱਚ ਵੀ ਤੂੰ ਆਪ ਹੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚ ਪ੍ਰਭੂ ਵੱਸਦਾ ਹੈ, ਵਰਤਦਾ ਹੈ। ਇਹ ਕਿਹਨੂੰ ਸਮਝ ਆਈ? ਜਿਹਨੇ ਜਨਮ ਸਵਾਰਿਆ ਆਪਣਾ, ਇਹ ਸਵਾਰੇ ਹੋਏ ਜੀਵਨ ਦੇ ਵਿੱਚ ਇਹ ਅਵਸਥਾ ਬਣਦੀ ਹੈ
कि वाहिगुरु जी आपे चाट साल आप है पांधा, तू आप ही पांधा पढ़ाने वाला टीचर भी तू आप है। आपे चाटड़े पढ़न को आने, ये जड़े चाटड़े पढ़न आए ने इन्हां विच भी तू आप ही वरत रहे हैं, इन्हां नूं भी तू आप ही लिया के इस पाठशाला विच चाट साल विच बिठा रहे हैं। ये जिन्हें जन्म सवारिया उदी ये अवस्था।

ਮਾਂ ਵੀ ਤੂੰ ਆਪ ਹੈ, ਪਿਤਾ ਵੀ ਤੂੰ ਆਪ ਹੈ। ਹਰ ਜੀ ਮਾਤਾ ਹਰ ਜੀ, ਪਿਤਾ ਹਰ ਜੀ ਉਹ ਪ੍ਰਤਪਾਲਕ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਹੀ ਮੇਰਾ ਮਾਂ ਬਾਪ ਹੈ, ਤੂੰ ਆਪ ਹੀ ਮੇਰਾ ਮਾਈ ਬਹਾਂ। ਮੈਂ ਜਦੋਂ ਨਿਗੁਰਾ ਸੀ ਤਾਂ ਪਤਾ ਨਹੀਂ ਕਿੰਨੇ ਮੇਰੇ ਮਾਈ ਬਾਪ ਮੈਨੂੰ ਦਿਸਦੇ ਸੀ, ਮੈਂ ਕਿੰਨੇ ਬਣਾ ਲਏ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ, ਕਦੇ ਕਿਸੇ ਨੂੰ। ਜਿਵੇਂ ਉਹ ਤਿਲ ਸੀ ਨਾ, ਤਿਲਾਂ ਦੇ ਬੂਟੇ ਜਿਨ੍ਹਾਂ ਵਿੱਚ ਤਿਲ ਨਹੀਂ ਸੀ, ਮਾਲਕ ਨੇ ਛੱਡ ਦਿੱਤਾ ਅਤੇ 100 ਖਸਮ ਬਣ ਗਏ ਉਹਦੇ ਆ ਕੇ। ਛੂਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਜਿਹੜੇ ਨਿਗੁਰੇ ਸੀ ਉਹਦੇ ਰੋਜ਼ ਹੀ ਮਾਂ ਬਾਪ ਬਦਲ ਜਾਂਦੇ ਸੀ, ਕਦੇ ਕਿਸੇ ਕਦੇ ਕਿਸੇ। ਪਰ ਜਦੋਂ ਗੁਰੂ ਵਾਲਾ ਬਣ ਗਿਆ, ਹੁਣ ਪਤਾ ਲੱਗਾ ਵੀ ਮਾਂ ਵੀ ਤੂੰ ਹੈ ਅਤੇ ਪਿਤਾ ਵੀ ਤੂੰ ਹੈ, ਤੂੰ ਹੀ ਪਾਲਣ ਵਾਲਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਪਹਿਲਾਂ ਲੱਗਦਾ ਸੀ ਵੀ ਲੋਕ ਦੁਨੀਆਂ ਵਿੱਚ ਇਹ ਮੇਰੀ ਪਾਲਣਾ ਕਰੇਗਾ, ਇਹ ਕਰੇਗਾ, ਉਹ ਕਰੇਗਾ, ਪਤਾ ਲੱਗਾ ਵੀ ਪ੍ਰਤਪਾਲਕ ਤੇ ਤੂੰ ਆਪ ਹੀ ਹੈ। ਇਹ ਜਿਹਨੇ ਸਤਿਗੁਰੂ ਦੇ ਰਾਹੀਂ ਜਨਮ ਸਵਾਰਿਆ ਉਹਨੂੰ ਇਹ ਗੱਲ ਸਮਝ ਆ ਗਈ, ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ। ਅਸੀਂ ਬਾਲਕ ਸੀ, ਜਿਹੜਾ ਤੇਰੀ ਸ਼ਰਨ ਵਿੱਚ ਆ ਕੇ ਆਖਦਾ ਹੈ ਹਮ ਬਾਰਕ ਕਛੂ ਨਾ ਜਾਣੈ ਗਤਮਿਤ, ਤੇਰੇ ਮੂਰਖ ਮੁਗਦ ਇਆਨਾ, ਹਰ ਕਿਰਪਾ ਧਾਰ ਦੀਜੈ ਮਤ ਉੱਤਮ ਕਰ ਲੀਜੈ ਮੁਗਦ ਸਿਆਣਾ। ਤੇ ਫਿਰ ਉਹਨਾਂ ਇਆਣਿਆਂ ਨੂੰ ਸਿਆਣਾ ਵੀ ਕਰਨ ਵਾਲੇ ਤੁਸੀਂ ਆਪ। ਭਾਈ ਛੱਜੂ ਝੀਵਰ ਨੂੰ ਸਿਆਣਾ ਕਿਹਨੇ ਕੀਤਾ? ਪੰਡਿਤ ਲਾਲ ਚੰਦ ਕਹਿੰਦਾ ਸੀ ਮੈਂ ਪੰਜੋਖਰੇ ਪਿੰਡ ਦੇ ਵਿੱਚ, ਜਿੱਥੇ ਅੱਜ ਪੰਜੋਖਰਾ ਸਾਹਿਬ ਅਸਥਾਨ ਬਣਿਆ, ਉਹ ਲਾਲ ਚੰਦ ਕਹਿੰਦਾ ਸੀ ਨਾ ਮੈਂ ਸਿਆਣਾ ਇਸ ਪਿੰਡ ਦੇ ਵਿੱਚ, ਮੈਂ ਸਭ ਤੋਂ ਵੱਧ ਸਿਆਣਾ। ਉਹ ਭਾਈ ਛੱਜੂ ਝੀਵਰ ਨੂੰ ਸਿਆਣਾ ਤੇ ਕਰ ਨਹੀਂ ਸਕਿਆ, ਉਹਨੂੰ ਤੇ ਮਤ ਦੇ ਨਹੀਂ ਸਕਿਆ। ਪਰ ਜਿੱਦਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਇਆਣੇ ਨੂੰ ਸਿਆਣਾ ਕਰ ਦਿੱਤਾ, ਤੇ ਪੰਡਿਤ ਲਾਲ ਚੰਦ ਪਤਾ ਕੀ ਕਹਿੰਦਾ? ਮਹਾਰਾਜ ਜੀ ਅੱਜ ਇਹ ਸਿਆਣਾ ਤੇ ਮੈਂ ਇਆਣਾ ਹੋ ਗਿਆ, ਪਹਿਲਾਂ ਮੈਂ ਸਿਆਣਾ ਸੀ ਤੇ ਇਹ ਇਆਣਾ ਸੀ, ਪਰ ਜਦੋਂ ਤੁਸੀਂ ਇਹਦੇ ਤੇ ਮਿਹਰ ਦੀ ਨਜ਼ਰ ਕਰ ਦਿੱਤੀ, ਹੁਣ ਇਹ ਸਿਆਣਾ ਹੋ ਗਿਆ ਤੇ ਮੈਂ ਇਆਣਾ ਹੋ ਗਿਆ। ਇਸ ਲਈ ਮੈਨੂੰ ਇਆਣੇ ਨੂੰ ਵੀ ਤੁਸੀਂ ਸਿਆਣਾ, ਅਸੀਂ ਇਆਣੇ ਬਣ ਕੇ ਆਈਏ ਤਾਂ ਸਹੀ, ਅਸੀਂ ਆ ਰਹੇ ਹਾਂ ਸਿਆਣੇ ਬਣ ਕੇ। ਅਸੀਂ ਆਪਣੀ ਆਪਣੀ ਸਿਆਣਪ ਦੇਣ ਵਾਸਤੇ ਇਆਣੇ ਬਣ ਕੇ ਆਵਾਂਗੇ, ਤੇ ਗੁਰੂ ਮਹਾਰਾਜ ਸਾਨੂੰ ਸਿਆਣੇ ਬਣਾਉਂਦੇ ਆ, ਮਤ ਦਿੰਦੇ ਆ। ਸਾਹਿਬ ਕਹਿੰਦੇ ਜਿਹਨੂੰ ਸਮਝ ਆ ਗਈ ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ। ਹੇ ਵਾਹਿਗੁਰੂ ਜੀ, ਆਪਣੇ ਬੱਚਿਆਂ ਨੂੰ ਤੁਸੀਂ ਆਪ ਹੀ ਸਿਆਣਾ ਕਰਨ

ਹੁਣ ਗੱਲ ਸੀ ਸਿਆਣੇ ਤੇ ਇਆਣੇ ਦੀ। ਉਹ ਜਿੱਥੇ ਸਿਆਣੇ ਨੇ ਪੜ੍ਹ ਕੇ ਸਿਆਣੇ ਹੋਏ ਗੁਰੂ ਦੀ ਮੱਤ ਲੈ ਕੇ, ਉੱਥੇ ਵੀ ਤੂੰ ਇੱਕ ਆਪ ਹੈ, ਤੇ ਜਿੱਥੇ ਇਆਣੇ ਸੀ ਉੱਥੇ ਵੀ ਤੂੰ ਇੱਕ ਆਪ ਹੀ ਹੈ। ਇੱਥੇ ਨਹੀਂ ਉੱਥੇ ਰੱਬ ਹੋਰ ਹੈ ਤੇ ਇੱਥੇ ਰੱਬ ਹੋਰ ਹੈ। ਸਭਨਾਂ ਵਿੱਚ ਵਰਤ ਤੂੰ ਹੀ ਰਿਹਾ, ਭਾਵੇਂ ਕੋਈ ਮਾੜਾ ਹੈ ਚੰਗਾ ਹੈ, ਜੁੜਿਆ ਹੈ ਨਹੀਂ ਜੁੜਿਆ ਹੈ, ਆਸਤਕ ਹੈ ਨਾਸਤਕ, ਸਾਰਿਆਂ ਵਿੱਚ ਇੱਕ ਤੂੰ ਹੀ ਵਰਤਣ ਵਾਲਾ ਹੈ, ਇੱਕ ਓਅੰਕਾਰ। ਇਸੇ ਲਈ ਆਖਦੇ ਹਾਂ ਕਰਨ ਕਾਰਨ ਪ੍ਰਭ ਏਕ ਹੈ, ਇੱਕ ਥੈਂ। ਹੁਣ ਇੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਨਹੀਂ ਲੱਗੀ, ਇੱਕ ਥੈਂ ਇੱਕ ਥਾਏ, ਪੜ੍ਹ ਪੜ੍ਹ ਕੇ ਬੁੱਝੈ ਸਮਝਣਾ ਸਭ ਆਪੇ, ਇੱਕ ਥੈਂ ਆਪੇ ਕਰੇ ਇਹਨ, ਇੱਕ ਥਾਂ ਤੂੰ ਸਾ ਪੜ੍ਹਾ ਕੇ ਗੁਰੂ ਦੀ ਪੜ੍ਹਾਈ ਗੁਰੂ ਦੀ ਮੱਤ ਦੇ ਕੇ ਸਿਆਣਾ ਕਰ ਰਿਹਾ, ਤੂੰ ਆਪ ਹੈ, ਔਰ ਇੱਕ ਥਾਂ ਤੂੰ ਆਪ ਹੀ ਇਆਣਾ ਬਣਾ ਰਿਹਾ ਉਹਨਾਂ ਦੇ ਕਰਮ ਦੇਖ ਕੇ। ਉੱਥੇ ਵੀ ਤੂੰ ਵਰਤ ਰਿਹਾ, ਉੱਥੇ ਵੀ ਤੂੰ ਹੀ ਵਰਤ ਰਿਹਾ ਹੈ। ਇਹ ਵਾਹਿਗੁਰੂ

ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਗੁਰਮੁਖ ਦੇ ਖੱਖੇ ਨੂੰ ਸਿਹਾਰੀ, ਗੁਰੂ ਦੇ ਰਾਹੀਂ ਗੁਰੂ ਦੇ ਦੁਆਰਾ ਜਿਨ੍ਹਾਂ ਨੂੰ ਗੁਰੂ ਵਾਲਾ ਬਣਾ ਕੇ ਤੂੰ ਵਡਿਆਈ ਮਹਾਰਾਜ ਦਿੰਦਾ ਹੈ, ਉਹ ਫਿਰ ਤੇਰੀ ਦਰਗਾਹ ਦੇ ਵਿੱਚ ਜਾਣੇ ਜਾਂਦੇ ਨੇ, ਉਹ ਜਾਣੇ ਜਾਂਦੇ ਆ, ਉਹਨਾਂ ਦਾ ਨਾਮਣਾ ਹੋ ਜਾਂਦਾ ਦੁਨੀਆਂ ਦੇ ਅੰਦਰ। ਤੁਸੀਂ ਦੇਖੋ ਭਗਤ ਸਾਹਿਬਾਨ ਬੈਠੇ ਆ, ਜੇ ਉਹ ਸੱਚ ਨਾਲ ਜੁੜੇ ਹੋਏ ਆ ਤੇ ਅੱਜ ਦੁਨੀਆਂ 'ਚ ਉਹਨਾਂ ਦਾ ਨਾਮ ਹੈ ਔਰ ਸਦੀਵੀ ਹੈ, ਸਦਾ ਹੈ। ਇੱਥੇ ਪਤਾ ਨਹੀਂ ਕਿੰਨੇ ਆਏ, ਕਿੰਨੇ ਚਲੇ ਗਏ, ਕਿੰਨਿਆਂ ਨੇ ਆਉਣਾ ਚਲੇ ਜਾਣਾ, ਪਰ ਉਹ ਉਹਨਾਂ ਦਾ ਨਾਮ ਤੇ ਸਦੀਵੀ ਹੈ, ਜੁਗੋ ਜੁਗ ਅਟਲ ਹੋ ਗਿਆ। ਔਰ ਜਿੰਨੇ ਇਤਿਹਾਸ ਵਿੱਚ ਅਸੀਂ ਨਾਮ ਗੁਰੂ ਕੇ ਸਿੱਖਾਂ ਦੇ ਜਾਣਦੇ ਹਾਂ, ਉਹ ਸਾਡੇ ਜਾਣ ਤੋਂ ਬਾਅਦ ਥੋੜ੍ਹੀ ਖਤਮ ਹੋ ਜਾਣੇ, ਉਹ ਤੇ ਸਦਾ ਰਹਿਣੇ ਆ, ਸਦਾ ਰਹਿਣੇ ਆ। ਇਸ ਲਈ ਵਾਹਿਗੁਰੂ ਜੀ ਜਿਨ੍ਹਾਂ ਨੂੰ ਤੁਸੀਂ ਗੁਰਮੁਖ ਬਣਾਇਆ, ਗੁਰੂ ਨਾਲ ਜੋੜਿਆ, ਉਹਨਾਂ ਨੂੰ ਵਡਿਆਈ ਵੀ ਤੁਸੀਂ ਆਪ ਦਿੱਤੀ, ਜਿਨ੍ਹਾਂ ਨੂੰ ਤੁਸੀਂ ਵਡਿਆਈ ਦਿੱਤੀ, ਸੇ ਜਨ ਉਹ ਗੁਰਮੁਖ ਜਨ ਸੱਚੀ ਦਰਗਾਹ ਜਾਣੇ, ਉਹ ਸੱਚੀ ਦਰਗਾਹ 'ਚ ਤੁਹਾਡੇ ਘਰ ਦੇ ਵਿੱਚ ਜਾਣੇ ਜਾਂਦੇ ਨੇ, ਉਹਨਾਂ ਦਾ ਮਾਣ ਸਨਮਾਨ, ਉਹਨਾਂ ਨੂੰ ਪਿਆਰ ਸਤਿਕਾਰ ਤੁਹਾਡੇ ਦਰ ਉੱਤੇ ਮਿਲਦਾ ਹੈ। ਕਿਹਨਾਂ ਨੂੰ? ਜਿਨ੍ਹਾਂ ਨੂੰ ਤੁਸੀਂ ਗੁਰਮੁਖ ਬਣਾਤਾ। ਅਸੀਂ ਅਰਦਾਸ ਕਰੀਏ ਵੀ ਵਾਹਿਗੁਰੂ ਜੇ ਸਾਨੂੰ ਇੱਥੇ ਤੱਕ ਲਿਆਂਦਾ ਤੇ ਸਾਨੂੰ ਗੁਰੂ ਨਾਲ ਜੁੜਨ ਦੀ ਜਾਚ ਆ ਜਾਏ, ਤੇ ਜਿਹੜੇ ਇੱਥੇ ਤੱਕ ਵੀ ਨਹੀਂ ਆਏ ਉਹ ਅਰਦਾਸ ਕਰਨ ਕਿ ਵਾਹਿਗੁਰੂ ਸਾਨੂੰ ਕਮ ਸੇ ਕਮ ਗੁਰੂ ਦੇ ਦਰ ਤੇ ਆਉਣਾ ਤੇ ਨਸੀਬ ਹੋ ਜਾਏ। ਆਪਾਂ ਤੇ ਆ ਗਏ ਆ, ਉਹਨਾਂ ਨੂੰ ਆਉਣਾ ਵੀ ਨਸੀਬ ਕਈਆਂ ਨੂੰ ਨਹੀਂ ਹੋਇਆ, ਆ ਜਾਣ, ਆ ਕੇ ਉਹ ਵੀ ਇੱਕ ਦਿਨ ਜੁੜ ਜਾਣਗੇ। ਅਸੀਂ ਆਪਣੇ ਵੱਲੋਂ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਤੁਹਾਡੇ ਦਰ ਤੇ ਆਏ ਆ, ਸਾਨੂੰ ਚਾਕਰ ਬਣਾ ਲਓ, ਗੋਲੇ ਬਣਾ ਲਓ, ਸੇਵਕ ਬਣਾ ਲਓ, ਤਾਂ ਕਿ ਸਾਡਾ ਆਉਣਾ ਤੁਹਾਡੇ ਦਰ ਤੇ ਸਫਲ ਹੋ ਜਾਏ। ਨਾਨਕ

ਗੁਰੂ ਮਹਾਰਾਜ ਸਾਡੇ ਤੁਹਾਡੇ ਸਾਰਿਆਂ 'ਤੇ ਕਿਰਪਾ ਕਰਨ, ਸਾਡਾ ਆਉਣਾ ਸਫਲ ਹੋ ਜਾਏ, ਜੁੜਨਾ ਸਫਲ ਹੋ ਜਾਏ, ਗੁਰੂ ਵਾਲੇ ਬਣ ਕੇ ਅਸੀਂ ਸੇਵਾ ਕਮਾ ਸਕੀਏ, ਜਿਹਦੇ ਨਾਲ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੇ ਔਰ ਬਾਣੀ ਦੇ ਧਾਰਨੀ ਬਣੋ, ਤਾਂ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਲੈ ਕੇ ਆਪਣਾ ਅਸੀਂ ਜਨਮ ਸਵਾਰ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਸੋਝੀ ਦੇ ਕੇ ਨਿਵਾਜਣ ਜੀ। ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ

ਸਤਨਾਮ।

ਹਾਰੂੰ ਸਾਚ ਨਾਮ ਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਵਾਈ ਵਸਿਆ ਜਿਨ ਸਾਂ ਸਭ ਪੁਜਾਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਉਮਰੀ ਕਿਰਪਾ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੱਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਦੀ ਗਵਾਹੀ ਦੇਖ ਕੇ ਅੰਡਿਟ ਕੀਤਾ ਅਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲਹਾਈਆਂ

ਆਈ ਤੇ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ।

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ

ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਵਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ।

ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ।

ਅੰਮ੍ਰਿਤ ਛਾਡ ਬਿਖੈ ਬਿਖ ਖਹੀ ਮਾਇਆ ਮੋਹ ਭਰਮ ਪੈ ਪੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ।

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮ ਦਾਸ ਰੱਖੋ ਸ਼ਰਨਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ।

ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ

ਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫ

ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਧਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ

ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਸ਼ੰਤਮ

ਪੈਰ ਅਕਾਲ ਮੂਰਤ ਅਜੂਨੀ ਸਹਿਵੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ।

हर सिमरत।

ਸਭ ਤੁਰਤੀ ਮਿਲ ਤੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਧਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਦਿਲ ਵਡਿਆਈ।

ਪ੍ਰਗਾਸਤ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਿਹੇ ਮਿਲ ਸੰਗਤ ਗੁਣ ਪ੍ਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪ੍ਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ

ਧਰਿਆ ਸਿਰ ਸੇ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸੈ ਕੋਸਾਂ ਤਿਸ ਪਾਛੇ ਬਚਰੀ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾ।

ਇਨ ਕੁਰਬਾਣਾ ਹਰਤਿਆਂ ਵਹੀਂ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨਾ ਹਰ ਧਿਆਇਆ ਜੀ ਤਿਨ ਧੂਟੀ ਜਮਕੀ ਫਾਂਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰਨਿੱਕੇ ਅਨੇਕ

वाहिगुरु जी सतनाम वाहिगुरु जी सतनाम वाहिगुरु जी।

شری اکبر صاحب جی. ستنام شریف اکبر صاحب جی. ستنام شریف اکبر.

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
0: ਸਤਨਾਮ।

निर्भउ हर अटल मन, शब्द गुर निजा गड्यो काम क्रोध लोभ मोह अपत पंच।

ਚਰਨ ਤਪਰਸ ਕੇ ਅਥ ਚਰਨ ਗੁਰ ਅਮਰ ਪਵਲ ਰੈ ਹੱਥ ਤਪਰਸ ਕੇ ਅਥ ਹੱਥ ਲਗੈ ਗੁਰ ਅਮਰ ਪਹਿ ਜਿਹੀ ਤਪਰਸ ਕੇ ਅਥ ਜਿਹੀ ਗੁਰ ਅਮਰ ਭਣੀਜੈ ਨੈਣ ਤਪਰਸ ਕੇ ਅਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਪਰਸ ਕੇ ਅਥ ਸ਼ਰਵਣ ਗੁਰ ਅਮਰ ਸੁਣਿਜੈ ਸਕਿਆਥ ਸੋ ਹਿਯੋਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ

ਤੇ ਨਰ ਦੁਲੀਚੇ ਬਹਿ ਤੇ ਨਰ ਉਥਪ ਬਿਥਪਹਿ ਸੁਖ ਲਹਿ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਦ ਤੇ ਸਕਿਅਥ ਤੇ ਨਰ ਜਾਲ ਪਪਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹੇ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹਿ ਇੱਕ ਇੱਕ ਦੂਹੂ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕਸ ਮਹਿ ਲੀਣੋ ਤੀਸ ਇੱਕ ਅਰ ਪੰਜ ਸਿੱਧ ਪੈਂਤੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਗੁਜਰੀ ਰਾਗ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੰਜ ਪਦੇ ਰੂਪ ਅੰਦਰ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 491 ਅਤੇ 492 ਉੱਪਰ ਸੁਭਾਏਮਾਨ ਨੇ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਗੁਜਰੀ ਮਹੱਲਾ ਤੀਜਾ ਪੰਚ ਪਦੇ ਨਾ ਕਾਂਸੀ ਮਤ ਉਪਜੈ ਨਾ ਕਾਂਸੀ ਮਤ ਜਾਏ ਸਤਿਗੁਰ ਮਿਲਿਆ ਮਤ ਉਪਜੈ